ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸੇਵਕ ਪਰਿਵਾਰ ਭਾਈ ਹਰਵੰਸ ਸਿੰਘ ਜੀ ਜੰਡੂ, ਬੀਬੀ ਹਰਮੀਤ ਕੌਰ ਜਿਨ੍ਹਾਂ ਦੀ ਖੇਡੀ ਹੋਈ ਫੁਲਵਾੜੀ, ਭਾਈ ਰਣਜੀਤ ਸਿੰਘ, ਬੀਬੀ ਸਿਮਰਨਜੀਤ ਕੌਰ ਜੰਡੂ, ਸਮੂਹ ਜੰਡੂ ਪਰਿਵਾਰ ਵੱਲੋਂ ਬੇਟੀ ਗੁਰਸਿਫਤ ਕੌਰ ਜੰਡੂ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਔਰ ਬੇਟੀ ਰਬਾਬ ਕੌਰ ਜੰਡੂ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸੰਗਤ ਜੀ ਕੀਰਤਨ ਦੀ ਇਤਨੀ ਖਾਸ ਆਪ ਜੀ ਨੇ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਹੋਇਆਂ ਬੇਨਤ ਗਲਤੀਆਂ ਦੀ ਖਿਮਾ ਸੀਸ ਬਖਸ਼ੋ ਜੀ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਬਹੁਤ ਹੀ ਰਸਪਿੰਨਾ ਕੀਰਤਨ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਗੁਰੂ ਪਿਆਰਿਓ, ਇਹ ਖੁਸ਼ੀਆਂ ਭਰਿਆ ਜਿਹੜਾ ਪ੍ਰੋਗਰਾਮ ਹੈ, ਭਾਈ ਰਣਜੀਤ ਸਿੰਘ ਜੀ ਜੰਡੂ, ਬੀਬੀ ਸਿਮਰਨਜੀਤ ਕੌਰ ਜੰਡੂ, ਤਿੰਨਾਂ ਵੱਲੋਂ ਆਪਣੀ ਬੱਚੀ ਗੁਰਫਤਿਹ ਕੌਰ ਜੰਡੂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਘਰ ਵਿਖੇ ਹੋ ਕੇ ਹਟੇ ਹਨ। ਬਹੁਤ ਹੀ ਰਸਪਿੰਨਾ ਕੀਰਤਨ ਹੋਇਆ ਹੈ। ਹੁਣ ਆਪ ਜੀ ਨੂੰ ਵਿਸ਼ੇਸ਼ ਤੌਰ 'ਤੇ ਭਾਈ ਤੇਜਵੀਰ ਸਿੰਘ ਜੀ, ਜੋ ਡਲਹਾਈ ਤੋਂ ਸੰਤ ਬਾਬਾ ਕਰਾਲੀ ਬਲਵਿੰਦਰ ਸਿੰਘ ਜੀ ਕਰਾਲੀ ਵਾਲੇ, ਉਹਨਾਂ ਦੇ ਨਾਲ ਸੇਵਾ ਕਰਦੇ ਹਨ ਭਾਈ ਤੇਜਵੀਰ ਸਿੰਘ ਜੀ, ਜਿਹੜੇ ਧਾਰਨਾ ਰੂਪੀ ਕੀਰਤਨ ਦੇ ਵਿੱਚ ਤਕਰੀਬਨ 6 ਵਜੇ ਤੱਕ ਜਿਹੜਾ ਹੈ ਉਹ ਹਾਜ਼ਰੀ ਭਰ ਕੇ ਸੰਗਤਾਂ ਨੂੰ ਕਰਤਾਰਥ ਕਰਨਗੇ। ਸਤਿਗੁਰੂ ਜੀ ਕਿਰਪਾ ਕਰਨ, ਇਸ ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ੇ, ਕਰਤਾਰਥ ਕਰਨ, ਪਰਿਵਾਰ ਨੂੰ ਚੜ੍ਹਦੀ ਕਲਾ ਦੇ ਰੋਗਤਾ, ਕੰਮ ਕਾਰ ਦੇ ਵਿੱਚ ਤਰੱਕੀ ਬਖਸ਼ਣ। ਆਓ ਧਾਰਨਾ ਰੂਪੀ ਕੀਰਤਨ ਜਿਹੜਾ ਆਪਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਹਜ਼ੂਰੀ ਵਿੱਚ ਜੁੜ ਕੇ ਬੈਠੇ ਹਾਂ। ਸੁਰਤੀਆਂ ਬਿਰਤੀਆਂ ਨੇ ਇਕਾਗਰ ਕਰੀਏ, ਥੋੜ੍ਹਾ ਸਮਾਂ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਆ, ਬਹਾਨੇ ਦੇ ਨਾਲ ਆਪਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰਾਂ ਦਾ ਫਰਮਾਨ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਈ ਧਿਆਨ। ਆਓ ਇੱਕ ਵਾਰੀ ਸਾਰੇ ਸੁਰਤੀਆਂ ਬਿਰਤੀਆਂ ਇਕਾਗਰ ਕਰੋ, ਦੋਨੋਂ ਹੱਥ ਜੋੜੋ, ਚੌਂਕੜੇ ਮਾਰੀਏ। ਇੱਕ ਵਾਰੀ ਸਾਰੀ ਸੰਗਤ

ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ ਜਿਨ੍ਹਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹਨ, ਦੇ ਉਹਨਾਂ ਦੀ ਨਦਰ ਸਵੱਲੀ ਹੋ ਜਾਏ। ਗੁਰਬਾਣੀ ਵਿੱਚ ਫਰਮਾਨ ਹੈ, ਪ੍ਰਭਾਵ ਹੈ ਬਿਨ ਸਾਸ ਤੇ ਰੱਖੇ। ਇੱਕ ਐਗਜ਼ਾਮਪਲ, ਇੱਕ ਉਦਾਹਰਣ ਹੈ ਵੀ ਜੇ ਪਰਮੇਸ਼ਰ ਨੂੰ ਭਾਵੇ ਨਾ ਤੇ ਬਿਨਾਂ ਸਾਹਾਂ ਤੋਂ ਵੀ ਉਹ ਬੰਦੇ ਨੂੰ ਰੱਖ ਲੈਂਦਾ। ਗੱਜ ਕੇ ਆਖੋ ਸਤਨਾਮ। ਆਪਾਂ ਅੱਜ ਖੁਸ਼ੀ ਦੇ ਦਿਨ ਜੁੜ ਕੇ ਬੈਠੇ ਹਾਂ। ਪਿਆਰੀ ਬੱਚੀ ਗੁਰਸਿਫਤ ਕੌਰ, ਸਤਿਕਾਰਯੋਗ ਜੰਡੂ ਭਾਅ ਜੀ, ਇਹ ਪਰਮੇਸ਼ਰ ਦੀਆਂ ਦਾਤਾਂ ਜਿਨ੍ਹਾਂ ਦੀ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਇਹ ਖੁਸ਼ੀਆਂ ਖੇੜੇ ਇਹ ਉਹ ਪਰਮੇਸ਼ਰ ਦੇ ਬਖਸ਼ੇ ਹੋਏ ਨੇ। ਜੋ ਕੁਛ ਹੈ ਉਹਦੀ ਰਜ਼ਾ ਵਿੱਚ, ਉਹਦੇ ਭਾਣੇ ਵਿੱਚ ਹੈ, ਉਹਦੇ ਤੋਂ ਬਾਹਰ ਕੁਝ ਨਹੀਂ। ਜੇ ਸੱਚੇ ਪਾਤਸ਼ਾਹ ਦੀ ਨਜ਼ਰ ਹੋਵੇ ਫਿਰ ਲੱਖਾਂ ਹੀ ਖੁਸ਼ੀਆਂ ਨੇ। ਸਤਿਗੁਰਾਂ ਦੀ ਹਜ਼ੂਰੀ ਵਿੱਚ ਨਗਰ ਦੇ ਵਿੱਚ ਇੱਕ ਗੁਰੂ ਘਰ ਬਣਿਆ, ਆਪਾਂ ਸਾਰੇ ਹੀ ਆਏ ਹਾਂ। ਸਭ ਨੂੰ ਕੋਈ ਨਾ ਕੋਈ ਲੋੜਾਂ ਨੇ, ਖਾਸ ਕਰ ਪ੍ਰਦੇਸ਼ਾਂ ਦੇ ਵਿੱਚ ਕਿਸੇ ਨੂੰ ਪੇਪਰਾਂ ਦੀ ਲੋੜ ਹੈ, ਕਿਸੇ ਨੂੰ ਜੋਬ ਦੀ। ਆਪਾਂ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਖੜ ਕੇ ਅਰਦਾਸ ਕੀਤੀ ਹੈ। ਕੁਝ ਨਾ ਕੁਝ ਸਾਰਿਆਂ ਨੇ ਹੀ ਮੰਗਿਆ, ਤੁਸੀਂ ਵੀ ਅਸੀਂ ਵੀ, ਹਰੇਕ ਨੂੰ ਲੋੜਾਂ ਨੇ, ਆਪਾਂ ਜੀਵਾਂ। ਪਰ ਕੋਈ ਮੂੰਹੋਂ ਨਹੀਂ ਬੋਲਿਆ, ਸਭ ਨੇ ਆ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਦੂੜੋਂ ਖੜ ਕੇ ਅਰਦਾਸ ਕੀਤੀ ਹੈ, ਮਨ ਵਿੱਚ ਕੀਤੀ ਹੈ, ਮੂੰਹੋਂ ਨਹੀਂ ਬੋਲਿਆ। ਡਾਕਟਰ ਕੋਲ ਜਾਈਏ ਰੋਗ ਦੱਸਣਾ ਪੈਂਦਾ, ਵਕੀਲ ਕੋਲ ਜਾਈਏ ਕੋਈ ਉਹੋ ਜਿਹਾ ਸਮਾਂ ਮਹਾਰਾਜ ਨਾ ਆਉਣ ਦੇਣ, ਸਮਝਾਉਣਾ ਪੈਂਦਾ ਵੀ ਕੀ ਪ੍ਰੋਬਲਮ, ਕੀ ਸਮੱਸਿਆ ਹੈ। ਪਰ ਇਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੀ ਆਪਾਂ ਕਹਿੰਦੇ ਨਾ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਹਾਜ਼ਰਾ ਹਜ਼ੂਰ ਜਿਹੜੇ ਹਾਜ਼ਰ ਬੈਠੇ ਨੇ ਆਪਣੇ ਸਾਹਮਣੇ ਪ੍ਰਤੱਖ। ਆਪਾਂ ਨੂੰ ਕੁਝ ਦੱਸਣਾ ਨਹੀਂ ਪਿਆ, ਅੰਦਰੋਂ ਅਰਦਾਸ ਕੀਤੀ, ਸਤਿਗੁਰਾਂ ਤੱਕ ਪਹੁੰਚ ਗਈ। ਪੂਰੀ ਕਦੋਂ ਹੋਣੀ ਹੈ? ਜਦੋਂ ਆਪਣੀ ਸ਼ਰਧਾ ਵਿੱਚ ਕੋਈ ਕਮੀ ਨਾ ਰਹੀ। ਗੱਜ ਕੇ ਆਖੋ ਸਤਨਾਮ। ਪਰਮੇਸ਼ਰ ਤੇ ਸਾਰਾ ਕੁਝ ਸੁਣਦਾ, ਦੇਂਦਿਆਂ ਦੇ ਲੈਂਦੇ ਥੱਕ ਪਾਹੇ। ਆਪਾਂ ਤਾਂ ਲੈਂਦੇ ਨਹੀਂ ਥੱਕਣਾ, ਪਰਮੇਸ਼ਰ ਕਹਿੰਦਾ ਵੀ ਲੈ ਜਿੰਨਾ ਲੈ ਸਕਦਾ, ਪਰ ਮੰਗਣਾ ਨਹੀਂ ਆਉਂਦਾ, ਸ਼ਰਧਾ ਭਾਵਨਾ ਨਹੀਂ ਬਣਦੀ। ਰਹੋ ਵਿਚਾਰ, ਇੱਕ ਨਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਸੰਗਤਾਂ ਨੇ ਜਾਣਾ। ਇੱਕ ਬੀਬੀ ਹੈ, ਉਹਦੇ ਔਲਾਦ ਨਹੀਂ ਹੁੰਦੀ, ਬੜੀਆਂ ਅਰਦਾਸਾਂ ਕੀਤੀਆਂ, ਬੜੇ ਮੱਥੇ ਟੇਕੇ, ਬੜਾ ਇਲਾਜ, ਪੀਰਾਂ ਫਕੀਰਾਂ ਕੋਲ ਬਹੁਤ ਫਿਰੇ, ਕਈ ਵਾਰੀ ਕਰਮਾਂ ਵਿੱਚ ਹੀ ਨਹੀਂ ਹੁੰਦਾ। ਪਰ ਜੇ ਪਰਮੇਸ਼ਰ ਨੂੰ ਭਾਵੇ, ਸੁੱਕੇ ਹਰੇ ਕੀਏ ਖਿਨ ਮਾਹੇ, ਜੇ ਪਰਮੇਸ਼ਰ ਨੂੰ ਭਾਵੇ ਫਿਰ ਸਾਰਾ ਕੁਝ ਹੋ ਜਾਂਦਾ। ਇੱਕ ਦਿਨ ਆਪਣੇ ਗੁਆਂਢਣ ਦੇ ਕੋਲ ਬੈਠੇ, ਉਹਨੇ ਆਪਣਾ ਜਿਵੇਂ ਆਪਾਂ ਦੁੱਖ ਸੁੱਖ ਆਪਣਾ ਸ਼ੇਅਰ ਕਰ ਦਿੰਦੇ, ਆਂਢੀਆਂ ਗੁਆਂਢੀਆਂ ਕੋਲ, ਦੋਸਤਾਂ ਮਿੱਤਰਾਂ ਕੋਲ, ਉਹਨੇ ਆਪਣਾ ਦੁੱਖ ਸੁਣਾਇਆ। ਕਹਿੰਦੇ ਮੇਰੇ ਘਰ ਔਲਾਦ ਨਹੀਂ, ਬੜੇ ਵੈਦਾਂ ਹਕੀਮਾਂ ਕੋਲੋਂ ਇਲਾਜ ਕਰਾਇਆ, ਪੀਰਾਂ ਫਕੀਰਾਂ ਕੋਲ ਗਈ, ਪਰ ਕੁਝ ਬਣਿਆ ਨਹੀਂ। ਅਤੇ ਜਿਹੜੀ ਗੁਆਂਢਣ ਸੀ ਨਾ, ਉਹ ਗੁਰੂ ਘਰ ਨੂੰ ਮੰਨਣ ਵਾਲੇ, ਉਹ ਕਹਿੰਦੇ ਤੂੰ ਮੇਰੇ ਨਾਲ ਗੁਰੂ ਘਰੇ ਚੱਲਿਆ ਕਰ, ਜਿੰਨੀ ਸੇਵਾ ਹੁੰਦੀ ਥੋੜ੍ਹੀ ਬਹੁਤੀ ਕਰਿਆ ਕਰ, ਕੀ ਪਤਾ ਮਹਾਰਾਜ ਦੀ ਸਵੱਲੀ ਨਿਗਾਹ, ਮਹਾਰਾਜ ਦੀ ਨਜ਼ਰ ਤੇਰੇ 'ਤੇ ਪੈ ਜਾਵੇ, ਤੇਰੇ ਭਾਅ ਖੁੱਲ੍ਹ ਜਾਣ। ਉਹ ਕਹਿਣ ਲੱਗੀ ਮੇਰਾ ਧਰਮ ਹੋਰ ਹੈ, ਮੈਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ। ਉਹ ਕਹਿੰਦੀ ਤੂੰ ਚੱਲ ਤਾਂ ਸਹੀ, ਤੂੰ ਬੈਠ ਤਾਂ ਸਹੀ, ਤੈਨੂੰ ਸਮਝ ਆਵੇ ਨਾ ਆਵੇ, ਸੇਵਾ ਕਰਿਆ ਕਰ ਬਰਤਨਾਂ ਦੀ, ਤੱਪੜ ਝਾੜਿਆ ਕਰ। ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਮਹਾਰਾਜ ਹਜ਼ੂਰ ਸਾਹਿਬ ਵਾਲੇ, ਉਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਬਚਨ ਸੁਣਾਇਆ। ਉਹ ਕਹਿੰਦੇ ਵੀ ਜਦੋਂ ਆਪਾਂ ਕੋਈ ਖੇਤੀ ਕਰਦੇ ਹਾਂ, ਆਪਣਾ ਕੰਮ ਹੈ ਬੀਜ ਪਾਉਣਾ, ਬੀਜ ਪੁੱਠਾ ਪਾ ਦਿਓ, ਸਿੱਧਾ ਪਾ ਦਿਓ, ਕੁਝ ਨਾ ਕੁਝ ਤਾਂ ਕਰੇਗਾ ਹੀ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਬੀਜ ਨੂੰ ਸਿੱਧਾ ਨਹੀਂ ਪਾਇਆ ਤਾਂ ਨਹੀਂ ਉੱਗਿਆ, ਸਿੱਧਾ ਪਾਓ ਪੁੱਠਾ, ਕੁਝ ਤਾਂ ਉੱਗੇਗਾ। ਕਹਿੰਦੇ ਤੁਹਾਡਾ ਕੰਮ ਹੈ ਬੀਜ ਬੋਣਾ। ਕਿਸਾਨ ਪੰਜਾਬ ਦੇ ਵਿੱਚ ਤੁਸੀਂ ਸਾਰੇ ਭਰਾ ਬੈਠੇ ਹੋ, ਆਪਾਂ ਵੇਖਦੇ ਹਾਂ, ਆਪਾਂ ਪਰਮੇਸ਼ੁਰ ਦੇ ਸਹਾਰੇ ਖੇਤੀ ਕਰਦੇ ਹਾਂ, ਆਪਣਾ ਤਾਂ ਕੰਮ ਹੈ, ਆਪਾਂ ਥੋੜ੍ਹੀ ਧਰਤੀ ਤੋਂ ਬਾਹਰ ਕੱਢ ਦੇਣਾ ਫਸਲ ਨੂੰ, ਉਹ ਕੰਮ ਪਰਮੇਸ਼ੁਰ ਦਾ, ਕੁਦਰਤ ਦਾ।
ਉਹਨਾਂ ਨੇ ਕਿਹਾ ਕਹਿੰਦੇ ਤੂੰ ਬੀਜ ਤੇ ਪਾ, ਫਲ ਦੇਣਾ ਨਾ ਦੇਣਾ ਉਹਦੀ ਮਰਜ਼ੀ। ਉਵੇਂ ਹੀ ਗੁਆਂਢਣ ਨੇ ਕਿਹਾ ਤੂੰ ਮੇਰੇ ਨਾਲ ਚੱਲਿਆ ਕਰ। ਉਹ ਬੀਬੀ ਗੁਰੂ ਘਰ ਆਉਣ ਲੱਗ ਪਈ। ਗੁਰਬਾਣੀ ਵਿੱਚ ਸ਼ਕਤੀ ਬਹੁਤ ਹੈ। ਜਦੋਂ ਉਹਨੇ ਬੈਠ ਕੇ ਸੁਣਨਾ, ਪੀਸ ਆਫ ਮਾਇੰਡ, ਮਨ ਦੀ ਸ਼ਾਂਤੀ, ਇਕਾਗਰਤਾ, ਮਨ ਨੂੰ ਬੜਾ ਸਕੂਨ ਮਿਲਣਾ। ਸਮਝ ਆਉਣਾ ਅਤੇ ਹਿਰਦੇ ਵਿੱਚ ਸਮਾਉਣਾ ਦੋਵੇਂ ਅਲੱਗ ਗੱਲਾਂ ਨੇ। ਕਈਆਂ ਨੂੰ ਸਮਝ ਆਉਂਦੀ ਹੈ ਪਰ ਉਹ ਹਿਰਦੇ ਤੱਕ ਨਹੀਂ ਉਤਰਦੀ। ਸ਼ਬਦ ਪੜ੍ਹਨ ਵਾਲਿਆਂ ਦਾ ਪੜ੍ਹਨਾ ਗਲੇ ਤੋਂ ਉੱਤੇ ਉੱਤੇ ਰਹਿ ਜਾਂਦਾ, ਸੁਣਨ ਵਾਲਿਆਂ ਦਾ ਕੰਨਾਂ ਤੋਂ ਉੱਤੇ। ਆਨੰਦ ਉਦਣ ਬਣਦਾ ਜਿੱਦਣ ਅੰਦਰ ਹਿਰਦੇ ਵਿੱਚ ਨਾਮ ਉਤਰ ਜਾਏਗਾ, ਜੇ ਕੇ ਆਖੋ ਸਤਨਾਮ। ਉਹਨੇ ਜਦੋਂ ਸੁਣਨਾ, ਬਾਣੀ ਸੁਣਨੀ, ਬੜਾ ਆਨੰਦ ਆਉਣਾ। ਨਿਸ਼ਾਨ ਸਾਹਿਬ ਦੀ ਸੇਵਾ ਕਰਨੀ, ਸਾਫ਼ ਕਰਨਾ, ਝਾੜੂ ਪੋਚਾ ਤੱਪੜ ਝਾੜਨੇ, ਲੰਗਰ ਵਿੱਚ ਸੇਵਾ ਕਰਨੀ ਬਰਤਨਾਂ ਦੀ। ਫਿਰ ਜਦੋਂ ਪੁੰਨ ਬਣਨ ਲੱਗ ਪਏ ਨਾ, ਵਿੱਚ ਸੰਗਤ ਹਰ ਪ੍ਰਭ ਵੱਸਿਆ ਜੀ। ਧੰਨ ਬਾਬਾ ਆਨੰਦ ਸਿੰਘ ਮਹਾਰਾਜ, ਨਾਨਕਸਰ ਕਲੇਰਾਂ ਵਾਲਿਆਂ ਨੇ ਬਚਨ ਕਰਨਾ, ਕਹਿੰਦੇ ਸੰਗਤ ਦੇ ਵਿੱਚ ਬੱਚੇ ਤੋਂ ਲੈ ਕੇ ਬ੍ਰਹਮ ਗਿਆਨੀ ਤੱਕ ਬੈਠਾ ਹੁੰਦਾ। ਜ਼ਰੂਰੀ ਨਹੀਂ ਉਹਨੇ ਬਾਣਾ ਪਾਇਆ ਹੋਵੇ, ਉਹਨੇ ਚੋਲਾ ਪਾਇਆ ਹੋਵੇ, ਉਹ ਕੁੜਤੇ ਪਜਾਮੇ ਵਿੱਚ ਵੀ ਹੋ ਸਕਦਾ, ਪੈਂਟ ਕੋਟ ਵਿੱਚ ਵੀ ਹੋ ਸਕਦਾ, ਬਜ਼ੁਰਗ, ਨੌਜਵਾਨ, ਬੱਚਾ, ਕੋਈ ਵੀ ਹੋ ਸਕਦਾ। ਕਹਿੰਦੇ ਜਦੋਂ ਕੀਰਤਨ ਵਿੱਚ ਬੈਠੇ ਮਨ ਜੁੜਦਾ ਨਾ, ਕਹਿੰਦੇ ਫਿਰ ਸਮਝ ਆਓ ਵੀ ਸਤਿਗੁਰਾਂ ਦੀ ਹਜ਼ੂਰੀ ਦੇ ਨਾਲ ਅੱਜ ਕੋਈ ਰੱਬ ਦਾ ਪਿਆਰਾ ਹਜ਼ੂਰੀ ਵਿੱਚ ਬੈਠਾ। ਗੱਜ ਕੇ ਆਖੋ ਸਤਨਾਮ। ਬੜਾ ਮਨ ਜੁੜਿਆ, ਪੁੰਨ ਬਣਨ ਲੱਗ ਪਏ। ਇੱਕ ਦਿਨ ਐਸਾ ਸਮਾਂ ਆਇਆ, ਸਮਾਪਤੀ ਹੋਣ ਲੱਗੀ। ਇਹ ਬਚਨ ਜਿਹੜਾ ਸੁਣਾਇਆ ਨਾ, ਕੈਨੇਡਾ ਦੇ ਵਿੱਚ ਇੱਕ ਕਵੀਸ਼ਰੀ ਜਥਾ ਹੈ, ਉਹਨਾਂ ਦਾ ਪ੍ਰਧਾਨ ਬੈਠੇ ਅਤੇ ਉਹਨਾਂ ਨੂੰ ਕਿਸੇ ਨੇ ਕਿਹਾ, ਕਹਿੰਦੇ ਵੀ ਜੱਗ ਬੀਤੀਆਂ ਤਾਂ ਬਹੁਤ ਸੁਣਦੇ ਹਾਂ ਪ੍ਰਧਾਨ ਜੀ, ਕੋਈ ਹੱਡ ਬੀਤੀ ਸੁਣਾਓ। ਦਰਸ਼ਨ ਸਿੰਘ ਉਹਨਾਂ ਦਾ ਨਾਮ ਹੈ। ਉਹਨਾਂ ਨੇ ਫਿਰ ਬਚਨ ਸੁਣਾਇਆ, ਕਹਿੰਦੇ ਨਗਰ ਵਿੱਚ ਇੱਕ ਮਾਈ ਸੀ, ਇੱਦਾਂ ਇੱਦਾਂ ਸਾਰੀ ਸਾਖੀ। ਜਦੋਂ ਜਦੋਂ ਸੁਣਾਉਂਦੇ ਗਏ, ਉਵੇਂ ਉਵੇਂ ਉਹ ਬੜੇ ਭਾਵੁਕ ਹੁੰਦੇ ਗਏ, ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ ਉਹਨਾਂ ਦੇ, ਬੜੇ ਇਮੋਸ਼ਨਲ ਹੋ ਗਏ ਸੁਣਾਉਣ ਲੱਗਿਆਂ। ਅੱਗੇ ਵੱਧਦੇ ਉਹਨਾਂ ਨੇ ਫਿਰ ਕਿਹਾ, ਕਹਿੰਦੇ ਇੱਕ ਦਿਨ ਮਹਾਰਾਜ ਦੀ ਐਸੀ ਨਿਗਾਹ ਸਵਲੜੀ ਪਈ, ਜਦੋਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨ ਦਾ ਭੋਗ ਪਿਆ, ਸਮਾਪਤੀ ਹੋਈ, ਹੁਕਮਨਾਮਾ ਸਾਹਿਬ ਲਿਆ ਨਾ, ਜਦੋਂ ਸਤਿਗੁਰਾਂ ਦੇ ਹਜ਼ੂਰੀ ਸਿੰਘਾਂ ਨੇ, ਕਹਿੰਦੇ ਹੁਕਮਨਾਮਾ ਸਾਹਿਬ ਆਇਆ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਅਤੇ ਉਹ ਬੀਬੀ ਦਾ ਨਾਮ ਸੀ ਕਰਤਾਰੀ। ਉਹਨੂੰ ਹੋਰ ਤਾਂ ਕੁਝ ਸਮਝ ਆਈ ਨਾ, ਉਹ ਸੰਗਤ ਵਿੱਚ ਖੜੀ ਹੋ ਗਈ, ਬੜੇ ਚਾਅ ਦੇ ਨਾਲ ਉੱਚੀ ਉੱਚੀ ਪੜ੍ਹਨ ਲੱਗ ਪਈ। ਕਹਿੰਦੀ ਮਹਾਰਾਜ ਨੇ ਕਿਰਪਾ ਕੀਤੀ, ਅੱਜ ਮੇਰੇ ਭਾਗ ਜਾਗ ਪਏ। ਸੰਗਤ ਨੇ ਉਹਨੂੰ ਬਿਠਾਇਆ, ਸਮਾਪਤੀ ਹੋਈ। ਗ੍ਰੰਥੀ ਸਿੰਘ ਨੇ ਆਖਿਆ ਵੀ ਹੋਇਆ ਕੀ ਹੈ? ਕਹਿੰਦੀ ਮਹਾਰਾਜ ਨੇ ਮੇਰਾ ਨਾਮ ਲਿਆ। ਮਹਾਰਾਜ ਨੇ ਕਿਹਾ ਰੰਗ ਰੰਗੀ ਕਰਤਾਰੀ ਰੇ, ਅੱਗੇ ਚਾਰ ਨਾਮ ਮਹਾਰਾਜ ਨੇ ਲਏ ਨੇ, ਦਰਸ਼ਨ ਪਰਸਨ ਹਰਸਨ ਸਰਸਨ। ਕਹਿੰਦੇ ਇਹ ਤੇਰਾ ਨਾਮ ਨਹੀਂ ਲਿਆ ਮਹਾਰਾਜ, ਤੇ ਕਰਤਾਰ ਦੀ ਕਰਤਾਰੀ ਦੀ ਗੱਲ ਕਰਦੇ ਨੇ। ਭਾਈ ਸਾਹਿਬ ਨੇ ਬਥੇਰੇ ਅਰਥ ਸੁਣਾਏ, ਪਰ ਜਿਨ੍ਹਾਂ ਦੀ ਸ਼ਰਧਾ ਹੈ, ਜਿਨ੍ਹਾਂ ਦੀ ਭਾਵਨਾ ਜੁੜ ਗਈ ਇੱਕ ਥਾਂ 'ਤੇ, ਮਨ ਸੁਰਤ ਟਿਕ ਗਈ, ਉਹ ਕਹਿੰਦੀ ਨਹੀਂ ਭਾਈ ਸਾਹਿਬ ਜੀ, ਤੁਸੀਂ ਆਪਣੀ ਥਾਂ 'ਤੇ ਸਹੀ ਹੋ, ਪਰ ਮੇਰੀ ਮਹਾਰਾਜ ਨੇ ਬੇਨਤੀ ਸੁਣੀ ਹੈ। ਜਿਹੜੇ ਮਹਾਰਾਜ ਨੇ ਅੱਗੇ ਚਾਰ ਨਾਮ ਲਏ ਨੇ ਨਾ, ਉਹ ਮਹਾਰਾਜ ਨੇ ਮੈਨੂੰ ਪੁੱਤਰ ਬਖਸ਼ੇ ਨੇ। ਗੱਜ ਕੇ ਆਖੋ ਸਤਨਾਮ। ਸਾਰੇ ਕਹਿਣ ਲੱਗ ਪਏ, ਕਹਿੰਦੇ ਵੀ ਕਰਤਾਰੀ ਤਾਂ ਪਾਗਲ ਹੋ ਗਈ, ਇਹਨੂੰ ਬੱਚਾ ਨਹੀਂ ਮਿਲਿਆ ਗੁਰੂ ਘਰੋਂ, ਔਲਾਦ ਨਹੀਂ ਮਿਲੀ, ਤੈਨੂੰ ਸਦਮਾ ਲੱਗ ਗਿਆ, ਪਾਗਲ ਹੋ ਗਈ। ਪਰ ਜਿਹਦੀ ਇੱਕ ਵਾਰੀ ਸ਼ਰਧਾ ਟਿਕ ਗਈ,

ਕਹਿਣ ਲੱਗ ਪਏ ਕਰਤਾਰੀ ਤਾਂ ਪਾਗਲ ਹੋ ਗਈ। ਪਰ ਉਹਦੀ ਮਨ ਵਿੱਚ ਐਸੀ ਸ਼ਰਧਾ ਟਿਕੀ, ਐਸੀ ਭਾਵਨਾ ਟਿਕੀ, ਉਹਨੇ ਗੁਰੂ ਘਰ ਆਉਣਾ, ਸੇਵਾ ਕਰਨੀ ਹੋਰ ਵਧਾ ਦਿੱਤੀ ਅੱਗੇ ਨਾਲੋਂ। ਹਟਣਾ ਤਾਂ ਕੀ ਸੀ, ਪਿੰਡ ਵਾਲੇ ਕਹਿ ਕੇ ਥੱਕ ਗਏ ਵੀ ਤੇਰੀ ਗੱਲ ਨਹੀਂ ਹੋਈ, ਪਰ ਜਿਹਦੀ ਸ਼ਰਧਾ ਭਾਵਨਾ ਬਣ ਜਾਏ। ਗੋਬਿੰਦ ਭਾਓ ਭਗਤ ਕਾ ਭੁੱਖਾ, ਗੁਰੂ ਨਾਨਕ ਸਾਹਿਬ ਮਹਾਰਾਜ ਗਏ ਨਾ ਭਾਈ ਲਾਲੋ ਦੇ ਦੁਆਰੇ ਉੱਤੇ ਮਲਕ ਭਾਗੋ ਦੇ ਛੱਡ ਕੇ ਮਹਿਲ, ਕਿਉਂਕਿ ਉਹਦੀ ਸ਼ਰਧਾ ਸੀ, ਉਹਦੀ ਭਾਵਨਾ ਸੀ, ਕਰਤਾਰੀ ਦੀ ਐਸੀ ਭਾਵਨਾ ਟਿਕੀ। ਕਹਿੰਦੇ ਮਹਾਰਾਜ ਆਉਣ 'ਤੇ ਕੀ ਨਹੀਂ ਕਰ ਸਕਦੇ, ਜਦੋਂ ਮੇਰਾ ਨਾਮ ਹੀ ਲੈ ਤਾਂ ਮਹਾਰਾਜ ਨੇ ਸੇਵਾ ਹੋਰ ਵਧਾ ਦਿੱਤੀ, ਗੁਰੂ ਘਰ ਜ਼ਿਆਦਾ ਹਾਜ਼ਰੀ ਕੀਤੀ, ਬਾਣੀ ਸੁਣਨੀ ਹੌਲੀ ਹੌਲੀ ਸਮਝ ਆਉਣ ਲੱਗ ਪਈ। ਹੁਣ ਅਰਦਾਸ ਕਰਦੀ ਹੈ, ਜਦੋਂ ਪਿੰਡ ਵਾਲੇ ਪਾਗਲ ਕਹਿੰਦੇ ਨੇ ਨਾ, ਫਿਰ ਇਹਨੇ ਗੁਰੂ ਘਰ ਆ ਕੇ ਅਰਦਾਸ ਕਹਿੰਦੀ, ਕਹਿੰਦੀ ਪਾਤਸ਼ਾਹ ਮੇਰੀ ਗੁਆਂਢਣ ਨੇ ਵੀ ਕਿਹਾ ਵੀ ਗੁਰੂ ਘਰੋਂ ਸਾਰਾ ਕੁਝ ਮਿਲਦਾ, ਵੀ ਇੱਥੇ ਕਿਸੇ ਚੀਜ਼ ਦਾ ਘਾਟਾ ਨਹੀਂ। ਮੈਂ ਹੋਰ ਵੀ ਬੜੀ ਦੁਨੀਆ ਤੋਂ ਸੁਣਿਆ ਵੀ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ, ਪਰ ਕਿਰਪਾ ਕਰੋ ਮੰਨਾ ਮੈਂ ਤਾਂ ਜੇ ਮੇਰੇ 'ਤੇ ਤੁਹਾਡੀ ਨਜ਼ਰ ਹੋ ਜਾਵੇ। ਸੁਣਿਆ ਤਾਂ ਬਹੁਤ ਹੈ ਮਹਾਰਾਜ, ਤੁਸੀਂ ਸਾਰਿਆਂ ਦੀਆਂ ਸੁਣਦੇ ਹੋ, ਕਿਰਪਾ ਕਰੋ ਮੇਰੀ ਵੀ ਸੁਣੋ। ਕਰਤਾਰੀ ਨੇ ਅਰਦਾਸ ਕਰਨੀ, ਸੱਚੇ ਪਾਤਸ਼ਾਹ

ਮਹਾਰਾਜ ਤੁਸੀਂ ਸਾਰਿਆਂ ਦੀਆਂ ਸੁਣਦੇ। ਉਹਨੇ ਫਿਰ ਆਖਿਆ, ਕਹਿੰਦੇ ਪਾਤਸ਼ਾਹ ਸਾਰਿਆਂ ਦੀ ਸੁਣਦਾ ਹੈ, ਅੱਜ ਮੈਂ ਤੇਰੇ ਦਰ 'ਤੇ ਝੋਲੀ ਅੱਡ ਕੇ ਖੜੀ ਹਾਂ, ਮੇਰੀ ਸ਼ਰਧਾ ਨਾ ਤੋੜੀ, ਤੂੰ ਸਭ ਦੀਆਂ ਸੁਣਦਾ, ਮੇਰੀ ਵੀ ਸੁਣ। ਅੱਜ ਉਹ ਸਮਾਂ ਆਇਆ, ਪਾਤਸ਼ਾਹ ਨੇ ਉਹਦੀ ਅਰਦਾਸ ਸੁਣੀ। ਸਮਾਂ ਬੀਤਿਆ, ਇੱਕ ਪੁੱਤਰ ਨੇ ਉਹਦੇ ਘਰ ਜਨਮ ਲਿਆ, ਗਜਕਿਆ ਖੋ ਸਤਨਾਮ, ਫਿਰ ਦੋ, ਫਿਰ ਤਿੰਨ, ਫਿਰ ਚਾਰ। ਮਹਾਰਾਜ ਨੇ ਉਹਨੂੰ ਚਾਰ ਪੁੱਤ ਬਖਸ਼ੇ, ਜਿਹੜੇ ਸਾਖੀ ਸੁਣਾਉਂਦੇ ਸੁਣਾਉਂਦੇ ਨਾ, ਉਹ ਗੁਰਮੁਖ ਪਿਆਰੇ ਇੰਨਾ ਉੱਚੀ ਉੱਚੀ ਰੋਣ ਲੱਗੇ, ਨਾਲਦਿਆਂ ਨੇ ਚੁੱਪ ਕਰਾਇਆ, ਹੌਂਸਲਾ ਦਿੱਤਾ, ਕਹਿੰਦੇ ਵੀ ਤੂੰ ਰੋਂਦਾ ਕਿਉਂ ਹੈ ਇੰਨਾ? ਕਹਿੰਦੇ ਉਹ ਮਾਈ ਕੋਈ ਹੋਰ ਨਹੀਂ, ਉਹ ਮੇਰੀ ਮਾਂ ਦਾ ਨਾਂ ਹੈ, ਮੈਂ ਹੀ ਉਹਦਾ ਵੱਡਾ ਪੁੱਤਰ ਦਰਸ਼ਨ ਸਿੰਘ ਹਾਂ, ਗੱਜ ਕੇ ਆਖੋ ਸਤਨਾਮ। ਜਿਹਦੀ ਸ਼ਰਧਾ ਬਣ ਗਈ, ਜਿਹਦੀ ਭਾਵਨਾ ਬਣ ਗਈ, ਉਹ ਸਾਰਾ ਕੁਝ ਹੀ ਲੈ ਜਾਂਦੇ ਨੇ। ਆਓ ਇੱਕ ਵਾਰੀ ਆਪਾਂ ਪੜ੍ਹੀਏ।

ਜੇ ਪਰਮੇਸ਼ੁਰ ਦੀ ਨਜ਼ਰ ਹੋਵੇ ਫਿਰ ਸਾਰਾ ਕੁਝ ਹੀ ਪੋਸੀਬਲ ਹੈ, ਸਾਰਾ ਕੁਝ ਹੋ ਸਕਦਾ। ਫਿਰ ਜੇ ਉਹਦੀ ਨਿਗਾਹ ਸਵੱਲੀ ਹੋ ਗਈ ਫਿਰ ਕਿਸੇ ਚੀਜ਼ ਦੀ ਘਾਟ ਨਹੀਂ। ਇੱਦਾਂ ਹੀ ਇੱਕ ਨਗਰ ਵਿੱਚ ਮਹਾਂਪੁਰਖ ਆਏ, ਉਹਨਾਂ ਦਾ ਨਾਮ ਉਦਾਸੀਨ ਮਹਾਂਪੁਰਖ ਕੰਗ ਦਾਸ ਜੀ, ਬੜੀ ਸ਼ਰਧਾ ਭਾਵਨਾ, ਬੜੀ ਕਮਾਈ ਵਾਲੇ ਮਹਾਂਪੁਰਖ। ਨਗਰ ਦੀਆਂ ਸੰਗਤਾਂ ਮੱਥਾ ਟੇਕਣ ਨਮਸਕਾਰ ਕਰਨ ਆਈਆਂ ਵੀ ਇੱਕ ਸਾਧੂ ਮਹਾਂਪੁਰਖ ਆਏ ਨੇ। ਇੱਕ ਬੀਬੀ ਨਗਰ ਵਿੱਚੋਂ ਆਈ ਪਰ ਉਹ ਦੂਰ ਖੜ ਗਈ, ਉਹਨੇ ਮੱਥਾ ਨਾ ਟੇਕਿਆ। ਹੋਰ ਬੀਬੀਆਂ ਨੇ ਆਖਿਆ ਅੱਗੇ ਹੋ ਕੇ ਤੂੰ ਵੀ ਮੱਥਾ ਟੇਕ ਲਾ ਮਹਾਂਪੁਰਖ ਨੇ। ਉਹ ਕਹਿੰਦੀ ਮੈਂ ਬੜਿਆਂ ਕੋਲ ਜਾ ਕੇ ਵੇਖ ਲਿਆ, ਮੇਰਾ ਕੁਝ ਨਹੀਂ ਬਣਿਆ, ਮੈਂ ਨਹੀਂ ਮੰਨਦੀ, ਮੈਂ ਨਹੀਂ ਮੱਥਾ ਟੇਕਣਾ। ਉਹ ਸਾਧੂਆਂ ਨੂੰ ਅੰਤਰਜਾਮੀ ਹੁੰਦੇ ਨੇ ਰੱਬ ਦੇ ਪਿਆਰੇ। ਉਹਨਾਂ ਨੇ ਸੁਣ ਲਿਆ, ਜਦੋਂ ਬੀਬੀਆਂ ਨੇੜੇ ਆਈਆਂ ਕਹਿੰਦੇ ਭਾਈ ਤੁਸੀਂ ਆ ਜਾਓ, ਉਹਨੇ ਮੱਥਾ ਨਹੀਂ ਟੇਕਣਾ। ਕਿਉਂ ਨਹੀਂ ਟੇਕਣਾ ਉਹ ਵੀ ਦੱਸ ਦਿੱਤਾ। ਕਹਿੰਦੇ ਇਹ ਮੰਗਦੀ ਸੀ ਗੁਰੂ ਨਾਨਕ ਕੋਲੋਂ ਪੁੱਤ, ਪੋਤੇ ਤਾਂ ਹੋਇਆ ਨਹੀਂ, ਹੁਣ ਇਹ ਕਹਿੰਦੀ ਵੀ ਮੈਂ ਮੰਨਦੀ ਨਹੀਂ, ਰੱਬ ਹੈ ਗੱਜ ਕੇ ਆਖੋ ਸਤਨਾਮ। ਜਦੋਂ ਬੀਬੀ ਨੇ ਗੱਲ ਸੁਣੀ ਉਹਦੇ ਹੱਥ ਜੁੜ ਗਏ, ਵੀ ਹੈ ਤਾਂ ਕਮਾਈ ਵਾਲੇ ਨੇ ਜਿਨ੍ਹਾਂ ਨੇ ਅੰਦਰ ਦੀ ਪੜ੍ਹ ਲਈ। ਹੱਥ ਜੋੜੇ ਉਹਨੇ ਆਖਿਆ ਮਹਾਂਪੁਰਖੋ ਤੁਸੀਂ ਸਾਰਾ ਕੁਝ ਜੇ ਜਾਣਦੇ ਹੀ ਹੋ ਤਾਂ ਤੁਸੀਂ ਕਿਰਪਾ ਕਰਦੇ ਹੋ। ਅਤੇ ਉਹ ਸਾਧੂ ਸਾਧੂ ਬੋਲੇ ਸਹਿ ਸੁਭਾਏ, ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਜਿਹੜੇ ਰੱਬ ਤੱਕ ਪਹੁੰਚੇ ਹੋਏ ਫਕੀਰ ਹੁੰਦੇ ਨੇ ਨਾ, ਜੇ ਉਹਨਾਂ ਦੇ ਮੁੱਖੋਂ ਕੁਝ ਨਿਕਲ ਗਿਆ ਉਹ ਫਿਰ ਪੂਰਾ ਹੋਣਾ ਨਹੀਂ ਕੋਈ ਰੋਕ ਸਕਦਾ। ਹਰ ਕੀ ਬੰਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੁੱਟੇ ਮੋਹੇ। ਗੁਰੂ ਸਾਹਿਬ ਨੇ ਆਪਣੇ ਪਿਆਰਿਆਂ ਨੂੰ ਇੰਨਾ ਵੱਡਾ ਮਾਣ ਦਿੱਤਾ, ਪਰਮੇਸ਼ਰ ਦਾ ਸ਼ਰਾਪਿਆ ਹੋਇਆ ਬੰਦਾ ਕਿਸੇ ਪੂਰਨ ਮਹਾਂਪੁਰਖ ਦੀ, ਜਿਹੜਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜੇ, ਪਖੰਡਵਾਦ ਤੋਂ ਦੂਰ ਕਰੇ, ਉਹਦੀ ਗੱਲ ਕੀਤੀ ਹੈ ਮਹਾਰਾਜ ਨੇ। ਜੇ ਤੁਸੀਂ ਕਿਸੇ ਕੋਲ ਜਾਓ ਉਹ ਕਹੇ ਵੀ ਮੈਨੂੰ ਮੱਥਾ ਟੇਕੇ ਤਾਂ ਕੁਝ ਬਣਨਾ, ਉਹਦੀ ਨਹੀਂ। ਜੇ ਉਹ ਕਹੇ ਵੀ ਆਓ ਪਾਠ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਨਤਮਸਤਕ ਹੋਵੋ, ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੇਵਲ ਆਪਣਾ ਗੁਰੂ ਮੰਨੋ, ਇਹ ਉਹਦੀ ਗੱਲ ਹੈ। ਜਿਹੜਾ ਤੁਹਾਨੂੰ ਮਹਾਰਾਜ ਦੇ ਚਰਨਾਂ ਨਾਲ ਜੋੜੇ, ਜਿਹੜਾ ਉੱਥੋਂ ਤੋੜ ਕੇ ਆਪਣੇ ਨਾਲ ਜੋੜੇ, ਉਹਦੀ ਨਹੀਂ, ਉਹ ਕੱਚਾ। ਇਹ ਪੂਰਨ ਸਾਧੂ ਦੀ ਗੱਲ ਹੈ। ਉਹਨਾਂ ਨੇ ਆਖਿਆ ਕਹਿੰਦੇ ਵੀ ਮਾਈ ਜੇ ਤੈਨੂੰ ਇੱਕ ਪੁੱਤ ਦੇ ਦਈਏ ਫਿਰ ਸਾਨੂੰ ਦੇ ਦੇਂਗੀ, ਸਾਡੇ ਕੋਲ ਛੱਡ ਦੇਈ। ਉਹ ਕਹਿੰਦੀ ਮਹਾਂਪੁਰਖੋ ਇੱਕ ਫਿਰ ਜਾ ਤੇ ਦੋ ਪੁੱਤ ਦੇ ਦਿਓ, ਇੱਕ ਤੁਹਾਨੂੰ ਦੇ ਦਾਂਗੇ, ਇੱਕ ਮੈਂ ਆਪਣੇ ਕੋਲ ਰੱਖ ਲਾਂਗੀ। ਉਹ ਕੰਗ ਦਾਸ ਜੀ ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਕਹਿੰਦੇ ਮਾਈ ਦੋ ਛੱਡ, ਤੈਨੂੰ ਤਿੰਨ ਦਿੱਤੇ, ਇੱਕ ਪੁੱਤ ਸਾਡੇ ਕੋਲ ਛੱਡ ਦੇਈ। ਕਹਿੰਦੀ ਜੀ ਬਿਲਕੁਲ, ਇਹਦੇ ਵਿੱਚ ਤਾਂ ਕਮੀ ਕੋਈ ਨਹੀਂ, ਹੁਣ ਤਾਂ ਮੈਂ ਸੱਖਣੀ ਹਾਂ, ਮੇਰੇ ਕੋਲ ਇੱਕ ਵੀ ਪੁੱਤ ਨਹੀਂ, ਤਿੰਨ ਦਿਓਗੇ ਅਤੇ ਇੱਕ ਤੁਹਾਡਾ। ਪਰ ਮਹਾਂਪੁਰਖ ਦੂਰ ਦ੍ਰਿਸ਼ਟੀ ਵਾਲੇ, ਉਹਨਾਂ ਨੂੰ ਅੱਗੇ ਵੀ ਪਤਾ ਹੁੰਦਾ, ਹੱਸ ਕੇ ਕਹਿਣ ਲੱਗੇ ਕਹਿੰਦੇ ਮਾਈ ਮਨ ਨਾ ਮਨ ਤੂੰ ਮੁੱਕਰ ਜਾਣਾ। ਕਹਿੰਦੀ ਮਹਾਰਾਜ ਨਹੀਂ, ਸਾਰੀ ਸੰਗਤ ਦੇ ਸਾਹਮਣੇ ਮੈਂ ਕਿਵੇਂ ਮੁੱਕਰਾਂਗੀ, ਹੁਣ ਤਾਂ ਮੇਰੇ ਕੋਲ ਔਲਾਦ ਹੀ ਨਹੀਂ, ਜੇ ਤੁਸੀਂ ਕਿਰਪਾ ਕਰੋਗੇ ਮੈਂ ਤਾਂ ਸਾਰੀ ਜ਼ਿੰਦਗੀ ਤੁਹਾਨੂੰ ਪੂਜਾਂਗੀ, ਇੱਕ ਪੁੱਤ ਮਹਾਰਾਜ ਤੁਹਾਡਾ। ਕਹਿੰਦੇ ਅੱਛਾ, ਕਹਿੰਦੇ ਚਲੋ ਕਰਤਾਰ ਭਲੀ ਕਰੇਗਾ। ਸਾਧੂ ਚੱਲਦੇ ਭਲੇ ਨਗਰੀ ਵਸਦੀ ਭਲੀ, ਸਾਧੂ ਚਲੇ ਗਏ, ਮਹਾਰਾਜ ਨੇ ਕਿਰਪਾ ਕੀਤੀ, ਸਮਾਂ ਪੈ ਕੇ ਇੱਕ ਦੋ ਫਿਰ ਤਿੰਨ ਉਸ ਮਾਤਾ ਦੇ ਘਰ ਪੁੱਤਰਾਂ ਨੇ ਜਨਮ ਲਿਆ। ਪੁੱਤਰ ਜਵਾਨ ਹੋਏ, 15-20 ਸਾਲ ਲੰਘ ਗਏ, ਇੱਕ ਪੁੱਤਰ ਫੌਜ ਵਿੱਚ ਭਰਤੀ ਹੋ ਗਿਆ, ਇੱਕ ਘਰ ਦਾ ਕੰਮਕਾਰ, ਹੁਣ ਪੁੱਤ ਜੰਮੇ ਨੇ ਅਤੇ ਕੰਮ ਵੀ ਵੱਧ ਗਿਆ ਹੌਲੀ ਹੌਲੀ। ਪੁੱਤਰਾਂ ਨੇ ਅੱਗੇ ਕੰਮ ਵੀ ਵਧਾਇਆ, ਇੱਕ ਖੇਤਾਂ ਦਾ ਸਾਂਭਦਾ, ਖੇਤੀਬਾੜੀ ਸਾਂਭਦਾ, ਇੱਕ ਘਰ ਦਾ ਸਾਂਭਦਾ ਸਾਰਾ, ਇੱਕ ਫੌਜ ਵਿੱਚ ਚਲਾ ਗਿਆ। 35-35 ਸਾਲਾਂ ਬਾਅਦ ਉਹ ਮਹਾਂਪੁਰਖ ਫਿਰ ਨਗਰ ਵਿੱਚ ਆਏ। ਨਗਰ ਵਿੱਚ ਆ ਕੇ ਉਹਨਾਂ ਨੇ ਆਖਿਆ ਵੀ ਉਸ ਮਾਈ ਦੇ ਘਰ ਜਾਣਾ ਜਿਹਦੇ ਤਿੰਨ ਪੁੱਤ ਹੋਏ ਨੇ। ਨਗਰ ਵਾਲਿਆਂ ਨੇ ਦੱਸਿਆ ਵੀ ਇੱਥੇ ਇੱਥੇ ਮਹਾਂਪੁਰਖੋ ਘਰ ਹੈ, ਘਰੇ ਚਲੇ ਗਏ। ਹੁਣ ਮਾਈ ਨੇ ਪਛਾਣ ਤੇ ਲਿਆ ਵੀ ਮਹਾਂਪੁਰਖੋ ਹੀ ਨੇ। ਫਟਾਫਟ ਭੱਜੀ, ਮੰਜਾ ਲਿਆਓ, ਚਾਦਰ ਵਿਛਾਓ, ਉੱਤੇ ਆਸਣ ਮਹਾਂਪੁਰਖਾਂ ਨੂੰ ਬਿਠਾਓ, ਆਓ ਬਾਬਾ ਜੀ ਬੈਠੋ, ਪ੍ਰਸ਼ਾਦਾ ਛਕੋ। ਅਤੇ ਉਹ ਮਹਾਂਪੁਰਖ ਹੱਸ ਕੇ ਕਹਿਣ ਲੱਗੇ ਪ੍ਰਸ਼ਾਦਾ ਨਹੀਂ, ਅਸੀਂ ਆਪਣੀ ਚੀਜ਼ ਲੈਣ ਆਏ ਹਾਂ। ਮਾਈ ਵੀ ਸਮਝ ਗਈ ਵੀ ਕਿਹਾ ਤਾਂ ਇੱਕ ਪੁੱਤ ਮੈਂ ਹੈ ਸੀ, ਪਰ ਮਹਾਂਪੁਰਖਾਂ ਦਾ ਦੂਜਾ ਬਚਨ ਵੀ ਸੀ ਵੀ ਤੂੰ ਮੁੱਕਰ ਜਾਣਾ। ਕਹਿਣ ਲੱਗੀ ਬੈਠੋ, ਪ੍ਰਸ਼ਾਦਾ ਤਾਂ ਛਕੋ, ਉਹ ਵੀ ਗੱਲ ਕਰਦੇ ਹਾਂ। ਮਹਾਂਪੁਰਖ ਬਹਿ ਗਏ, ਪ੍ਰਸ਼ਾਦਾ ਲਿਆਂਦਾ, ਨੌਵਾਂ ਨੂੰ ਕਿਹਾ ਭੱਜੋ ਪ੍ਰਸ਼ਾਦਾ ਪ੍ਰਸ਼ਾਦਾ ਛਕਾਓ ਮਹਾਂਪੁਰਖਾਂ ਨੂੰ। ਮਹਾਂਪੁਰਖਾਂ ਨੇ ਇੱਕ ਬੁਰਕੀ ਲਾਈ, ਫਿਰ ਕਹਿਣ ਲੱਗੇ ਮਾਈ ਪ੍ਰਸ਼ਾਦਾ ਜਿੰਨਾ ਸੀ ਛਕਣਾ ਸੀ ਛਕ ਲਿਆ, ਤੂੰ ਸਾਡੀ ਚੀਜ਼ ਦੇ ਫਿਰ ਅਸੀਂ ਅੱਗੇ ਜਾਣਾ ਜੋ ਸਾਡਾ ਹੱਕ ਹੈ। ਇੱਕ ਪੁੱਤਰ ਦੀ ਗੱਲ ਹੋਈ ਸੀ ਤੇਰੇ ਨਾਲ, ਤੇਰੇ ਤਿੰਨ ਪੁੱਤਰ ਹੋਏ ਨੇ,
ਤੂੰ ਕਿਹਾ ਸੀ ਮੈਂ ਇੱਕ ਤੁਹਾਨੂੰ ਦੇ ਦਿਆਂਗੀ, ਸਾਨੂੰ ਜਿਹੜਾ ਮਰਜ਼ੀ ਤਿੰਨਾਂ ਵਿੱਚੋਂ ਇੱਕ ਪੁੱਤਰ ਦੇ। ਫਿਰ ਕਹਿਣ ਲੱਗੀ ਮਹਾਂਪੁਰਖੋ ਬੈਠੋ ਦੁੱਧ ਛਕੋ ਗੱਲ ਟਾਲੇ। ਮਹਾਂਪੁਰਖ ਹੱਸ ਪਏ, ਕਹਿੰਦੇ ਵੇਖਿਆ ਤੈਨੂੰ ਕਿਹਾ ਸੀ ਤੂੰ ਮੁੱਕਰ ਜਾਣਾ, ਤੂੰ ਮੁੱਕਰਦੀ ਲੱਗਦੀ ਹੈ। ਮਾਈ ਨੇ ਹੱਥ ਜੋੜੇ, ਕਹਿੰਦੀ ਮਹਾਂਪੁਰਖੋ ਭਾਵੇਂ ਪੁੱਤਰਾਂ ਦਾ ਮੋਹ ਕਹਿ ਲਓ, ਭਾਵੇਂ ਭੁੱਲ ਕਹਿ ਲਓ, ਭਾਵੇਂ ਗਲਤੀ ਕਹਿ ਲਓ, ਮੈਂ ਵਾਅਦਾ ਤੁਹਾਡੇ ਨਾਲ ਕੀਤਾ ਸੀ, ਪਰ ਹੁਣ ਪੁੱਤ ਵਿਆਹੇ ਗਏ ਨੇ, ਇੱਕ ਤਾਂ ਹੈ ਹੀ ਨਹੀਂ ਮੇਰੇ ਕੋਲੋਂ, ਤਾਂ ਫੌਜ ਵਿੱਚ ਹੈ, ਇੱਕ ਘਰ ਦਾ ਸਾਂਭਦਾ, ਇੱਕ ਖੇਤੀਬਾੜੀ, ਉਹਨਾਂ ਦੇ ਅੱਗੇ ਪਰਿਵਾਰ ਨੇ, ਜੇ ਜਿਹੜਾ ਘਰ ਦਾ ਸਾਂਭਦਾ ਉਹ ਤੁਹਾਡੇ ਨਾਲ ਚੱਲਿਆ ਗਿਆ, ਉਹਦਾ ਪਰਿਵਾਰ ਕੀ ਕਰੇਗਾ, ਘਰ ਦਾ ਕੰਮ ਕਿਵੇਂ ਚੱਲੇਗਾ, ਜਿਹੜਾ ਦੂਜਾ ਖੇਤੀਬਾੜੀ ਦਾ ਸਾਂਭਦਾ ਜੇ ਉਹ ਚੱਲਿਆ ਗਿਆ, ਉਹਦਾ ਪਰਿਵਾਰ ਖੇਤੀਬਾੜੀ ਕੌਣ ਸਾਂਭੇਗਾ। ਮਹਾਂਪੁਰਖੋ ਕਿਰਪਾ ਕਰੋ, ਬਚਨ ਤਾਂ ਕੀਤਾ ਸੀ ਪਰ ਹੁਣ ਭੁੱਲ ਮੰਗਦੀ ਹਾਂ, ਮੈਨੂੰ ਮਾਫ਼ ਕਰ ਦਿਓ। ਮਹਾਂਪੁਰਖ ਹੱਸ ਪਏ, ਕਿਉਂਕਿ ਸਾਧੂ ਕਾਮ ਕ੍ਰੋਲੋ ਮੋਹ ਹੰਕਾਰ ਤੋਂ ਮੁਕਤ ਨੇ, ਕੋਈ ਕ੍ਰੋਧ ਨਹੀਂ ਕੀਤਾ, ਕੋਈ ਸ਼ਰਾਪ ਨਹੀਂ ਦਿੱਤਾ ਵੀ ਤੂੰ ਸਾਡੇ ਨਾਲ ਕੀਤਾ, ਬਚਨ ਨਹੀਂ ਨਿਭਾਇਆ, ਕਿਉਂਕਿ ਪਹਿਲਾਂ ਹੀ ਪਤਾ ਹੁੰਦਾ ਮਹਾਂਪੁਰਖਾਂ ਨੂੰ। ਹੱਸ ਕੇ ਕਹਿਣ ਲੱਗੇ ਮਾਈ ਤੂੰ ਤਾਂ ਆਪਣੇ ਕੋਲ ਭਾਵੇਂ ਰੱਖ ਲਏ ਤਿੰਨ, ਪਰ ਜਿਹੜਾ ਪਰਮੇਸ਼ੁਰ ਵੱਲ ਆਉਣਾ ਹੋਇਆ ਨਾ, ਜਿਹੜਾ ਇਸ ਲੈਨ 'ਚ ਆਉਣਾ ਹੋਇਆ ਬੰਦਗੀ ਵੱਲ, ਉਹਨੇ ਤੇਰੇ ਬਿਨਾਂ ਕਹੇ, ਸਾਡੇ ਬਿਨਾਂ ਕਹੇ ਆਪੇ ਹੀ ਆ ਜਾਣਾ। ਗੱਜ ਕੇ ਆਖੋ ਸਤਨਾਮ। ਹੁਣ ਮਹਾਂਪੁਰਖਾਂ ਦਾ ਬੋਲਿਆ ਬੋਲ, ਮਹਾਂਪੁਰਖ ਹੱਸ ਕੇ ਚਲੇ ਗਏ। ਜਿਹੜੇ ਪੁੱਤਰ ਫੌਜ ਵਿੱਚ ਸੀ ਨਾ, ਹੁਣ ਮਹਾਰਾਜ ਨੇ ਐਸੀ ਕਿਰਪਾ ਕੀਤੀ, ਉਹਨਾਂ ਦੀ ਲਿਵ ਲੱਗਣੀ ਸ਼ੁਰੂ ਹੋ ਗਈ ਪਰਮੇਸ਼ੁਰ ਵੱਲ, ਐਸੀ ਲਿਵ ਲੱਗਣੀ ਸ਼ੁਰੂ ਹੋਈ ਹੌਲੀ ਹੌਲੀ ਹੌਲੀ ਹੌਲੀ, ਨਾਮ ਬੰਦਗੀ ਪਰਮੇਸ਼ੁਰ ਡਿਊਟੀ ਵੱਲੋਂ ਧਿਆਨ ਹਟ ਕੇ ਪਰਮੇਸ਼ੁਰ ਵੱਲ ਜੁੜ ਗਿਆ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਾਲੋ ਨੂੰ ਕਿਹਾ ਸੀ ਨਾ, ਹੱਥ ਕਾਰ ਵੱਲ ਅਤੇ ਚਿੱਤ ਨਿਰੰਕਾਰ ਵੱਲ, ਵੀ ਹੱਥਾਂ ਨਾਲ ਆਪਣੀ ਕਿਰਤ ਕਰੋ ਪਰ ਅੰਦਰੋਂ ਧਿਆਓ ਪਰਮੇਸ਼ੁਰ ਨੂੰ। ਉਵੇਂ ਹੀ ਉਹਨਾਂ ਦੀ ਡਿਊਟੀ ਫੌਜ ਦੀ ਹੈ, ਪਰ ਅੰਦਰੋਂ ਲਿਵ ਲੱਗ ਗਈ ਹੌਲੀ ਹੌਲੀ, ਐਸੀ ਕਿਰਪਾ ਕੀਤੀ ਮਹਾਰਾਜ ਨੇ, ਕਹਿੰਦੇ ਹੁਣ ਪਰਮੇਸ਼ੁਰ ਦੀ ਬੰਦਗੀ ਵਿੱਚ ਹੀ ਲੀਨ ਹੋ ਜਾਣਾ, ਫੌਜ ਦੀ ਨੌਕਰੀ ਛੱਡੀ ਅਤੇ ਸਤਿਗੁਰਾਂ ਦੀ ਬੰਦਗੀ ਵਿੱਚ ਲੀਨ ਹੋ ਗਏ, ਘਰੋਂ ਵੀ ਚਲੇ ਗਏ, ਫੌਜ ਦੀ ਨੌਕਰੀ ਵੀ ਛੱਡ ਦਿੱਤੀ, ਬੰਦਗੀ ਕਰ ਕਰਕੇ ਐਸੀ ਕਿਰਪਾ ਕੀਤੀ ਜਿਵੇਂ ਉਹਨਾਂ ਮਹਾਂਪੁਰਖਾਂ ਦਾ ਬਚਨ ਸੀ ਵੀ ਜਿਹੜਾ ਪਰਮੇਸ਼ੁਰ ਨੇ ਆਪਣੇ ਲਈ ਭੇਜਿਆ ਉਹਨੇ ਆਪੇ ਹੀ ਪਰਮੇਸ਼ੁਰ ਕੋਲ ਆ ਜਾਣਾ। ਉਹਨਾਂ ਮਹਾਂਪੁਰਖਾਂ ਦਾ ਐਸਾ ਬਚਨ ਫਲਿਆ, ਉਹ ਬੰਦਗੀ ਕਰਦੇ ਕਰਦੇ ਕਰਦੇ ਕਰਦੇ ਐਸੇ ਮੁਕਾਮ 'ਤੇ ਪਹੁੰਚ ਗਏ ਜਿਨ੍ਹਾਂ ਦਾ ਨਾਮ ਸ਼੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਹੋਇਆ। ਗੱਜ ਕੇ ਆਖੋ ਸਤਨਾਮ। ਹਰਖੋਵਾਲ ਵਾਲੇ ਮਹਾਂਪੁਰਖ ਤੁਹਾਡੇ 'ਚੋਂ ਕਈ ਬੈਠੇ ਜਾਣਦੇ ਹੋਣਗੇ, ਰੱਬ ਨੂੰ ਪਹੁੰਚੇ ਹੋਏ ਮਹਾਂਪੁਰਖ, ਐਸੇ ਸਾਧੂਆਂ ਦੇ ਮਹਾਂਪੁਰਖਾਂ ਦੇ ਬਚਨ ਨੇ, ਕਿਉਂਕਿ ਉਹ ਚੱਲਦੇ ਨੇ ਪਰਮੇਸ਼ੁਰ ਦੇ, ਉਹ ਭੇਜੇ ਨੇ ਪਰਮੇਸ਼ੁਰ ਦੇ ਹੋਏ, ਉਹਨਾਂ ਨੂੰ ਜੀਵਨ ਮਰਨ ਦੇ ਵਿੱਚ ਨਹੀਂ ਪਰਮੇਸ਼ੁਰ ਨੇ ਭੇਜਿਆ, ਸਾਧੂਆਂ ਨੂੰ ਭੇਜਿਆ ਕੇਵਲ ਅਤੇ ਕੇਵਲ ਬੰਦਗੀ ਕਰਨ। ਆਓ ਇੱਕ ਧਾਰਨਾ ਪੜ੍ਹੀਏ, ਸਮਾਂ ਹੋ ਗਿਆ, ਆਪਾਂ ਫਿਰ ਸਮਾਪਤੀ ਵੱਲ ਵਧੀਏ। ਕਿਸੇ ਦਾ ਕੰਮ ਹੈ ਸੋਨੇ ਚਾਂਦੀ ਦਾ, ਪਰ ਸਾਧੂਆਂ ਦੀ ਡਿਊਟੀ ਲੱਗੀ ਹੈ ਪਰਮੇਸ਼ੁਰ।

ਇਸ ਧਰਤੀ ਉੱਤੇ ਪ੍ਰਫੁੱਲਤ ਕੀਤਾ ਉਹਨੇ ਸਾਧੂ ਗੱਜ ਕੇ ਆਖੋ ਸਤਨਾਮ। ਆਓ ਸਤਿਗੁਰੂ ਜੀ ਕਿਰਪਾ ਕਰਨ, ਪਿਆਰੀ ਗੁਰਸਿਫਤ ਕੌਰ ਬੱਚੀ ਜੀ ਦਾ ਜਨਮ ਦਿਨ ਦੀ ਖੁਸ਼ੀ ਵਿੱਚ ਆਪਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ ਹਾਂ। ਬਹੁਤ ਪਿਆਰ ਵਾਲਾ ਪਰਿਵਾਰ ਗੁਰਦੁਆਰਾ ਨਾਨਕ ਸਾਹਿਬ ਡਲਹਾਈ।

ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾ ਵਾਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ।

ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਉ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ ਹੈ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦਾ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਪੂਤਾ ਮਾਤਾ ਕੀ ਆਸੀਸ ਨਿਮਖ ਨ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਸੇਵਕ ਪਰਿਵਾਰ ਸਰਦਾਰ ਹਰਵੰਸ ਸਿੰਘ ਜੰਡੂ ਬੀਬੀ ਹਰਮੀਤ ਕੌਰ ਜੰਡੂ ਜਿਨ੍ਹਾਂ ਦੀ ਕਿਹੜੀ ਹੋਈ ਫੁਲਵਾੜੀ ਭਾਈ ਰਣਜੀਤ ਸਿੰਘ ਜੰਡੂ ਬੀਬੀ ਸਿਮਰਨਜੀਤ ਕੌਰ ਜੰਡੂ ਸਮੂਹ ਪਰਿਵਾਰ 'ਤੇ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਹਨ ਬੱਚੀ ਗੁਰਸਿਫਤ ਕੌਰ ਜੰਡੂ ਦੇ ਜਨਮ ਦਿਨ ਨੇ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਬੜੀ ਸੋਹਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਮਹਾਰਾਜ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟਾ ਕਰਦੇ ਹਨ ਆਪ ਜੀ ਅੰਗੀਕਾਰ ਕਰਨੇ ਸੇਵਕਾਂ ਦੇ ਦੇਸਾਂ ਪਰਦੇਸਾਂ ਵਿੱਚ ਪੜਦੇ ਕੱਜਣੇ ਬੱਚੀ ਗੁਰਸਿਫਤ ਕੌਰ ਜੰਡੂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ ਬੱਚੀ ਰਬਾਬ ਕੌਰ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ ਸਮੂਹ ਪਰਿਵਾਰ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਪਾਤਸ਼ਾਹ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਏ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰੋ ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ਿਓ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ

ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਨੇ ਰਹਿਮਤ ਕਰਕੇ ਪਰਿਵਾਰ ਨੂੰ ਇਹ ਖੁਸ਼ੀਆਂ ਭਰਿਆ ਸਮਾਂ ਜਿਹੜਾ ਹੈ ਬਖਸ਼ਿਸ਼ ਕੀਤਾ ਹੈ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ, ਤਿੰਨ ਕੇ ਕਾਜ ਸਵਾਰਤਾ। ਸਤਿਗੁਰੂ ਜੀ ਕਿਰਪਾ ਕਰੇ, ਗੁਰਮੁਖ ਪਰਿਵਾਰ ਨੂੰ ਚੜ੍ਹਦੀ ਕਲਾ ਦੇਹ ਅਰੋਗਤਾ ਬਖਸ਼ਿਸ਼ ਕਰੇ। ਬੱਚੀ ਗੁਰਸਿਫਤ ਕੌਰ, ਤਿਨ੍ਹਾਂ ਨੂੰ ਸਤਿਗੁਰ ਜੀ ਲੰਮੀ ਆਜੂ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਰਤਾਰਤ ਕਰਨ। ਵਿਸ਼ੇਸ਼ ਤੌਰ 'ਤੇ ਬਾਬਾ ਤੇਜਵੀਰ ਸਿੰਘ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਰਸ ਭਿੰਨਾ ਕੀਰਤਨ ਕਰਕੇ ਸਾਧ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਹੈ। ਕਿਨ ਹੀ ਬਣਜਿਆ ਕੰਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਬਾਬਾ ਜੀ ਕੀਰਤਨ ਕਰ ਰਹੇ ਸੀ। ਬਹੁਤ ਹੀ ਦਿਲ ਕਰਦਾ ਸੀ ਕਿ ਹੋਰ ਜਿਹੜਾ ਕੀਰਤਨ ਹੈ ਇਹਨਾਂ ਦਾ ਸਰਵਣ ਕਰੀਏ, ਇੱਕ ਸਮਾਂ ਬਣਾਵਾਂਗੇ ਆਪਾਂ ਇਹਨਾਂ ਤੋਂ ਖੁੱਲ੍ਹਾ ਜਿਹੜਾ ਹੈ ਉਹ ਕੀਰਤਨ ਐਤਵਾਰ ਦੇ ਦਿਨ ਆਪਾਂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ। ਬਾਬਾ ਜੀ ਨੂੰ ਬੇਨਤੀ ਹੈ ਕਿ ਸਤਿਗੁਰੂ ਜੀ ਦੇ ਦਰ ਦੀ ਜੋ ਸਿਰੋ ਪਾਓ ਹੈ ਉਹ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਗ੍ਰਹਿਣ ਕਰਨ ਬਾਬਾ ਤੇਜਵੀਰ ਸਿੰਘ ਜੀ, ਔਰ ਨਾਲ ਨਾਲ ਬੱਚੀ ਗੁਰਸਿਫਤ ਕੌਰ ਨੂੰ ਔਰ ਭਾਈ ਰਣਜੀਤ ਸਿੰਘ ਜੀ ਨੂੰ, ਬੀਬੀ ਸਿਮਰਨਜੀਤ ਕੌਰ ਨੂੰ, ਉਹਨਾਂ ਨੂੰ ਬੇਨਤੀ ਹੈ ਕਿ ਬੱਚੀ ਨੂੰ ਸਿਰੋ ਪਾਓ ਦੀ ਦਾਤ ਜਿਹੜੀ ਹੈ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜ਼ਰੂਰ ਦਿਵਾਉਣ। ਮਹਾਰਾਜ ਦੀ ਕਿਰਪਾ ਕਰਨ, ਜਿੱਥੇ ਇਸ ਜਥੇ ਨੂੰ ਬਾਬਾ ਤੇਜਵੀਰ ਹੋਣਾ ਨੂੰ ਜਿਹੜੀ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਰੋਗਤਾ, ਇਸੇ ਤਰ੍ਹਾਂ ਬੁਲੇ ਸੋ ਨਿਹਾਲ ਸਤਿਗੁਰੂ ਜੀ ਦੇ ਦਰ ਘਰ ਦੀਆਂ ਸੇਵਾਵਾਂ ਕਰਨ ਦਾ ਬਲ ਉਦਮ ਅਤੇ ਸਿਆਹ ਬਖਸ਼ਣ। ਉੱਥੇ ਪਰਿਵਾਰ ਨੂੰ ਚੜ੍ਹਦੀ ਕਲਾ ਜਿਹੜਾ ਹੈ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨ। ਬੱਚੀ ਗੁਰਸਿਫਤ ਕੌਰ ਸ਼ਾਇਦ ਬਾਹਰ ਗਈ ਹੋਈ ਹੈ, ਚਲੋ ਉਹਨਾਂ ਦਾ ਜਿਹੜਾ ਹੈ ਸਿਰੋਪਾਓ ਜੇ ਨਹੀਂ ਹੋਏਗਾ ਤਾਂ ਫਿਰ, ਕਿਉਂਕਿ ਆਪਾਂ ਰਹਿਰਾਸ ਸਾਹਿਬ ਤੋਂ 15-20 ਮਿੰਟ ਔਲਰੇਡੀ ਜਿਹੜਾ ਲੇਟ ਹੈ, ਉਸ ਤੋਂ ਬਾਅਦ ਸਾਡੇ ਪਾਸ ਭਾਈ ਬਾਬਾ ਬਲਦੇਵ ਸਿੰਘ ਜੀ ਬੁਲੰਦਪੁਰੀ, ਉਹਨਾਂ ਦਾ ਕੀਰਤਨੀ ਜਥਾ ਜਿਹੜਾ ਹੈ ਹਾਜ਼ਰੀ ਭਰਦਾ ਆ ਰਿਹਾ ਹੈ, ਉਹਨਾਂ ਨੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਕਿਰਤਾਰਥ ਕਰਨਾ ਹੈ। ਹਾਂਜੀ ਆਓ, ਹੁਣ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਹੋਣਗੇ, ਉਪਰੰਤ ਜਿਹੜਾ ਹੈ ਆਰਤੀ ਆਰਤੀ ਦਾ ਕੀਰਤਨ ਹੋ ਕੇ ਫਿਰ ਜਿਹੜਾ ਹੈ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ। ਵਾਹਿਗੁਰੂ ਜੀ ਕਾ

ਤਿਉ ਪਰਿਆ ਸੈਲ ਪੱਥਰ ਮੈਂ ਜਨ ਤਿਉ ਪਾਈ ਤਾਕਾ ਰਿਜਕ ਆਗਾ ਕਰ ਧਰਿਆ ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੀ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾ

ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਸਲਾਹੁਣ

ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੀ ਬਦਨ ਸਿੱਠ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਾਹਤ ਨਰਾ।

ਅਨੁਕੂਲ ਰਾਜਾ ਹਵਾ ਬੈਠਾ ਕਹੂੰ ਸਿਮਰਤ ਭਵ ਸ਼ੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਜੁਗਾ ਸਰੂ ਸਵਯੰ ਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੀ ਅਸ਼ਤੁ ਤਾਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵਾ ਮਰੀ ਪੁਰਖ ਜਵਨ ਪਗ ਪਰੀ ਤਿਹਾਰੀ ਤਿਨਕੇ ਤੁਮ ਸੰਕਟ ਸਭ ਟਾਰੀ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ ਟਰਾਂ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਘਰ ਮੂੰਹ ਸਭ ਹੋਈ।

ਆਵਈ। ਸੁਣਾ ਮੂੜ ਚਿਤ ਲਾਇ ਚਤਰਤਾ ਆਵਈ। ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੀ ਰਹੈ। ਹੋ ਜੋ ਜਾਕੀ ਇੱਕ ਬਾਰ ਚੌਪਈ ਕੋ ਕਹਾ ਚੌਪਈ। ਸੰਬਤ ਸਤਰਾ ਸਹਿਸ ਪਨਿਜਾ ਅਰਧ ਸਹਿਸ ਕੁੰਤੀਨ ਕਹਿਜਾ। ਭਾਦਰਵ ਸੂਰੀ ਅਸ਼ਟਮੀ ਰਵਵਾਰਾ ਤੀ ਸਤਦਰਾਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਬਾਦੇ। 405 ਚਰਿਤਰ ਸਮਾਪਤ 405 ਚਰਿਤਰ ਸਮਾਪਤ। ਮਸਤ ਸੁਭ ਮਸਤ ਅਫਜੂ ਦੋਹਰਾ। ਦਸ ਜਾਨ ਕਰ ਦਸ ਪਰ ਕੀਜਾ ਕਿਰਪਾ ਪਾਰ। ਆਪ ਹੱਥ ਦਾ ਰਾਖ ਮੋਹੀ ਮਨ ਕਰਮ ਬਚਨ ਵਿਚਾਰ ਚੌਪਈ। ਮੈਂ ਨਾ ਗਣੇਸ਼ੇ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂੰ ਨੈ।

ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੈ ਹਾਥ ਉਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ।

ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵਸਾਸ ਕਰੋਰ ਜਲੇਸ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗ ਬਾ ਸਰਗ ਵਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣਾ ਅਰ ਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆ ਸਵੈ ਸਕਾ ਨ ਕੋਈ ਸੰਮਤ ਸਤਰੈ ਸਹਿਜ ਪਚਾਵਨ ਹਾੜਵ ਦੀ ਪ੍ਰਥਮ ਸੁਖਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਿਓ।

ਦਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨਕਾ ਮਨ ਵਸਿਆ ਵਾਜੀ ਸ਼ਬਦ ਕਨੇਰੀ, ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆਏ ਵਡਿਆਈਆ। ਕਹਾ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ।

ਵਾਹਿਗੁਰੂ ਜੀ ਕੀ ਫਤਿਹ, ਗੁਰੂ ਕੀ ਸਾਜੀ ਨਿਵਾਜੀ, ਖਾਲਸਾ ਸਾਧ ਸੰਗਤ ਜੀਓ। ਆਪ ਸਭਨਾਂ ਨੇ ਸੰਧਿਆ ਸਮੇਂ ਦੇ ਨਿਤਨੇਮ ਸੋ ਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਨ ਕੀਤੇ ਹਨ। ਸਤਿਗੁਰੂ ਜੀ ਕਿਰਪਾ ਕਰਨੀ, ਸਭਨਾਂ ਸੰਗਤਾਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਰਤਾਉਣੀ ਜੀ। ਸਵਾਹ ਹੂੰ। ਸਤਿਕਾਰ ਜੋ ਭਾਈ ਬਲਵਿੰਦਰ ਸਿੰਘ ਜੀ ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਨੀ ਸਿਆ ਪ੍ਰਵਾਨ ਕਰਨੀ ਜੀ ਪੁਲਟ ਦੀ ਕਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਆਪਣੇ ਗੁਰੂ ਘਰ ਦੇ ਹਜ਼ੂਰੀ ਰਾਗੀ ਜੱਥਾ, ਜਿਨ੍ਹਾਂ ਨੇ ਬਹੁਤ ਹੀ ਰਸ ਭਿੰਨਾ ਕੀਰਤਨ ਕਰਕੇ ਸਾਧ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੁੜਿਆ ਹੈ। ਸੁਣ ਬੜਭਾਗੀ ਆ ਹਰ ਅੰਮ੍ਰਿਤ ਬਾਣੀ ਰਾਮ, ਹੁਣੇ ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਸਨ। ਸਤਿਗੁਰ ਜੀ ਦੀ ਪਾਰ ਬਖਸ਼ਿਸ਼ ਰਹਿਮਤ ਹੈ ਜੋ ਮਹਾਰਾਜ ਜੀ ਨੇ ਕਿਰਪਾ ਕਰਕੇ ਇਸ ਕਲਯੁੱਗ ਦੇ ਤੱਤਿਆਂ ਝੋਰਿਆਂ ਦੇ ਵਿੱਚ ਸਾਨੂੰ ਕੀਰਤਨ ਦੀ ਦਾਤ ਜਿਹੜੀ ਹੈ ਉਹ ਬਖਸ਼ੀ ਹੈ। ਸਤਸੰਗਤ ਕਰਨ ਦਾ ਸੁਭਾਗ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਪਿਆਰਿਓ, ਪਿਛਲੇ ਸੋਮਵਾਰ ਤੋਂ ਆਪਣੇ ਗੁਰੂ ਘਰ ਵਿਖੇ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ, ਜਿਨ੍ਹਾਂ 'ਤੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੈ, ਕੀਰਤਨ ਕਰਦੇ ਆ ਰਹੇ ਹਨ। ਅੱਜ ਉਹਨਾਂ ਦਾ ਇਹ ਸ਼ਾਮ ਦੀ ਕੀਰਤਨ ਦੀ ਹਾਜ਼ਰੀ ਆਖਰੀ ਹਾਜ਼ਰੀ ਹੈ। ਕੱਲ੍ਹ ਨੂੰ ਦੁਪਹਿਰ ਨੂੰ ਕੀਰਤਨ ਦੇ ਵਿੱਚ ਇਹਨਾਂ ਨੇ ਹਾਜ਼ਰੀ ਭਰਨੀ ਹੈ। ਜਿੱਥੇ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਸਤਿਗੁਰ ਜੀ ਨੂੰ ਸਮਰਪਿਤ, ਉੱਥੇ ਸਾਡੇ ਗੁਰੂ ਘਰ ਦੇ ਭਾਈ ਸਾਹਿਬ ਜੀ, ਸਾਡੇ ਸਿੰਘ ਵੀ ਜਿਹੜੇ ਸਾਰੇ ਸਤਿਗੁਰ ਜੀ ਨੂੰ ਸਮਰਪਿਤ ਆ। ਬਹੁਤ ਕਿਰਪਾ ਆ ਸਾਰੇ ਸਿੰਘਾਂ 'ਤੇ ਸਾਡਿਆਂ 'ਤੇ। ਸਤਿਗੁਰ ਜੀ ਇਹੀ ਬਖਸ਼ਿਸ਼ ਜਿਹੜੀ ਹੈ ਇਹ ਬਣਾ ਕੇ ਰੱਖਣ। ਮਹਾਰਾਜ ਜੀ ਨੂੰ, ਸਤਿਗੁਰ ਜੀ ਨੂੰ ਅੰਗ ਸੰਗ ਸਾਰੇ ਸਿੰਘ ਜਿਹੜੇ ਆ ਉਹ ਸਮਝਦੇ ਆ, ਸਮਰਪਿਤ ਹੋ ਕੇ ਜਿਹੜੀਆਂ ਸੇਵਾਵਾਂ ਕਰਦੇ ਆ। ਸਾਰੇ ਸਿੰਘਾਂ 'ਤੇ ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ। ਇਹਨਾਂ ਦੇ ਚਰਨਾਂ ਵਿੱਚ ਸੀਸ ਝੁਕਦਾ ਹਰ ਵੇਲੇ ਕਿ ਇਹਨਾਂ ਨੂੰ ਦੇਖ ਕੇ ਜਿਹੜਾ ਹੈ ਉਹ ਗੁਰੂ ਘਰ ਦੇ ਵਿੱਚ ਆਉਣ ਨੂੰ ਫਿਰ ਦਿਲ ਕਰਦਾ ਹੈ। ਸਤਿਗੁਰ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਸਾਰੇ ਜਿਹੜੇ ਸਾਡੇ ਸਤਿਕਾਰਯੋਗ ਵੀਰ ਸਿੰਘ ਜਿਹੜੇ ਵਜ਼ੀਰ ਹਨ ਮਹਾਰਾਜ ਦੇ, ਇਸੇ ਤਰ੍ਹਾਂ ਸੇਵਾਵਾਂ ਕਰਦੇ ਰਹਿਣ। ਗੁਰੂ ਪਿਆਰਿਓ, ਕੱਲ੍ਹ ਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ, ਤਿਨ੍ਹਾਂ ਦੀ ਜਿਹੜੀ ਬਰਸੀ ਦੇ ਸਮਾਗਮ ਆਪਣੇ ਗੁਰੂ ਘਰ ਵਿਖੇ ਚੱਲ ਰਹੇ ਆ। ਕੱਲ੍ਹ ਨੂੰ ਠੀਕ 9 ਵਜੇ ਜਿਹੜੇ ਹੈ 9ਵੇਂ ਮਹੱਲੇ ਦੇ ਸਲੋਕ ਸ਼ੁਰੂ ਹੋਣੇ ਆ। ਉਹ ਤੋਂ ਉਪਰੰਤ ਜਿਹੜਾ ਸਾਰਾ ਦਿਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹਨਾਂ ਦੀ ਬਰਸੀ ਜਿਹੜੀ ਹੈ ਆਪਾਂ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਦੇ ਨਾਲ ਆਪਾਂ ਮਨਾਉਣੀ ਹੈ। ਸਾਰਿਆਂ ਨੂੰ ਬੇਨਤੀ ਹੈ ਭਾਈ, ਜਿੱਥੇ ਜਿੱਥੇ ਵੀ ਆਪ ਬਾਜ ਸੁਣਦੇ ਹੋ, ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਪਹੁੰਚ ਕੇ ਆਪਣਾ ਜੀਵਨ ਜਿਹੜਾ ਸਫਲ ਕਰਨ ਦਾ ਪ੍ਰਯਤਨ ਕਰੋ। ਜਿਹੜੀਆਂ ਬਾਹਰ ਲੰਗਰ ਹਾਲ ਦੇ ਵਿੱਚ ਬਹੁਤ ਸੰਗਤਾਂ ਹਨ, ਉਹਨਾਂ ਦੇ ਚਰਨਾਂ ਵਿੱਚ ਸਨਿਵਰ ਬੇਨਤੀ ਹੈ ਭਾਈ ਆਓ। ਅੱਜ ਦਾ ਆਖਰੀ ਜਿਹੜਾ ਸ਼ਾਮ ਦਾ ਇਹ ਦੀਵਾਨ ਹੈ ਭਾਈ ਸਾਹਿਬ ਜੀ ਦਾ ਇਸ ਫੇਰੀ ਦਾ, ਆ ਕੇ ਆਪਾਂ ਨਾ ਲਾਹਾ ਲਈਏ, ਜੋ ਬਾਣੀ ਗੁਰਬਾਣੀ ਕੀਰਤਨ ਹੈ ਉਹ ਸਰਵਣ ਕਰੀਏ। ਆਓ ਕਰੀਬਨ ਕਰੀਬਨ 1 ਘੰਟੇ ਵਾਸਤੇ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਆਪ ਜੀ ਨੂੰ ਅੰਮ੍ਰਿਤ ਰੂਪੀ ਬਾਣੀ ਜਿਹੜੀ ਹੈ ਕੀਰਤਨ ਰੂਪ ਵਿੱਚ ਗਾ ਕੇ ਜਿਹੜਾ ਹੈ ਉਹ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ,

ਪਿਆਰ ਵਾਲੇ ਸਿੰਘ ਹਨ। ਸਾਰੇ ਸਿੰਘਾਂ ਦਾ ਦਾਸ ਆਪਣੇ ਜਥੇ ਵੱਲੋਂ ਧੰਨਵਾਦ ਕਰਦਾ ਹੈ। ਸਮੂਹੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਪਿਆਰ ਬਖਸ਼ਿਆ ਹੈ, ਸਮਰਾ ਸਾਹਿਬ ਜੋ ਹਰ ਵੇਲੇ ਸੰਗਤ ਵਿੱਚ ਜੁੜਦੇ ਹਨ, ਰਹਿਮਤ ਹੈ ਮਹਾਰਾਜ ਜੀ ਇਸੇ ਤਰ੍ਹਾਂ ਉਹਨਾਂ ਨੂੰ ਜੋੜ ਕੇ ਰੱਖਣ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਔਰ ਮੇਰੇ ਨਾਲ ਸਾਡੇ ਵੀਰ ਗਗਨਪ੍ਰੀਤ ਸਿੰਘ ਜੀ ਔਰ ਬਹੁਤ ਪਿਆਰ ਵਾਲੀ ਸੈਕਰਾਮੈਂਟੋ ਤੋਂ ਜੋਤਵੀਰ ਸਿੰਘ ਸਾਈਡ 'ਤੇ ਇੱਥੋਂ ਦੇ ਪੱਕੇ ਹਨ, ਪਰ ਫਿਰ ਵੀ ਦਾਸਿਆਂ ਨੂੰ ਨਿਵਾਜਿਆ ਹੈ, ਇਹਨਾਂ ਵੀਰਾਂ ਦਾ ਧੰਨਵਾਦ ਹੈ। ਆਓ ਪਿਆਰ ਦੇ ਨਾਲ ਸਾਰੇ ਹੀ ਜੁੜ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰੀ ਭਰੀਏ। ਦੋ ਚਾਰ ਮਿੰਟ ਵਾਹਿਗੁਰੂ ਗੁਰਸਿਮਰਨ ਨਾਲ ਸਾਰੇ ਹੀ ਸਾਂਝ ਪਾਓ ਤਾਂ ਜੋ ਇਕਾਗਰਤਾ ਬਣ ਜਾਵੇ ਜੀ।

ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਮਨ ਕੈ ਇਹ ਸੁਆਉ ਜਨ ਕੈ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਦਾ ਹੀ ਨਮਸਕਾਰਾਂ ਹਨ ਉਹਨਾਂ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਆਪਣੇ ਪਾਤਸ਼ਾਹ ਗੁਰੂ ਨਾਨਕ ਨੂੰ ਰਿਜ਼ਾ ਲਿਆ ਹੈ। ਸਾਰਾ ਜੀਵਨ ਉਸ ਪ੍ਰਭੂ ਪਰਮਾਤਮਾ ਦੇ ਪਿਆਰ ਵਿੱਚ ਲੇਖੇ ਵਿੱਚ ਲਾਇਆ ਹੈ, ਉਹਨਾਂ ਨੂੰ ਸਦਾ ਹੀ ਨਮਸਕਾਰਾਂ ਹਨ। ਸੋ ਆਪ ਸਾਰੇ ਹੀ ਮਹਾਂਪੁਰਖਾਂ ਦੀ ਯਾਦ ਵਿੱਚ ਇਹ ਕੱਲ੍ਹ ਰੋਜ਼ਾਂ ਤੋਂ ਜੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ, ਆਪ ਪਰਿਵਾਰਾਂ ਸਮੇਤ ਜੁੜ ਬੈਠੇ ਹੋ। ਸਤਿਗੁਰੂ ਜੀ ਬਖਸ਼ਿਸ਼ ਕਰਨ, ਜੋ ਉਹਨਾਂ ਨੇ ਜੀਵਨ ਵਿੱਚ ਕਮਾਇਆ ਹੈ ਅਸੀਂ ਵੀ ਕੋਈ ਉਹਨਾਂ ਦੇ ਜੀਵਨ ਵਿੱਚੋਂ ਕਿਣਕਾਂ ਮਾਤਰ ਉਹਨਾਂ ਦਾ ਉਪਦੇਸ਼ ਉਹੀ ਹੈ ਕਿ ਸਤਿਗੁਰੂ ਜੀ ਦੇ ਚਰਨਾਂ 'ਚ ਜੁੜ ਕੇ ਨਾਮ ਜਪਣਾ ਅਤੇ ਸੇਵਾ ਸਿਮਰਨ ਦੀਆਂ ਦਾਤਾਂ ਸਦਾ ਹੀ ਸਤਿਗੁਰੂ ਜੀ ਦੇ ਚਰਨਾਂ 'ਚ ਮੰਗਣੀਆਂ, ਅਰਦਾਸਾਂ ਕਰਕੇ। ਸੋ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਪਾਉਣ, ਤਾਂ ਜੋ ਸਾਡਾ ਜੀਵਨ ਸਫਲ ਹੋ ਸਕੇ ਅਤੇ ਮਹਾਂਪੁਰਖਾਂ ਦੀਆਂ ਮਨਾਈਆਂ ਹੋਈਆਂ ਯਾਦਾਂ ਸਫਲ ਹੋ ਜਾਣ। ਸੋ ਉਲ ਚੁੱਕ ਦੀ ਖਿਮਾ ਬਖਸ਼ਣਾ। ਕੱਲ੍ਹ ਦੁਪਹਿਰ ਦੇ ਦੀਵਾਨਾਂ ਵਿੱਚ ਆਪ ਜੀ ਨੇ ਹਾਜ਼ਰੀਆਂ ਵੱਧ ਚੜ੍ਹ ਕੇ ਭਰਨੀਆਂ। ਇਸ ਫੇਰੀ ਦਾ ਇਸ ਸਥਾਨ 'ਤੇ ਅਖੀਰਲਾ ਦੀਵਾਨ ਹੈ। ਆਪ ਜੀ ਨੇ ਜ਼ਰੂਰ ਸਾਨੂੰ ਇਹ ਸੀਸਾਂ ਬਖਸ਼ਣੀਆਂ, ਸਾਡੇ ਜੀਵਨ ਵਿੱਚ ਵੀ ਸਤਿਗੁਰੂ ਜੀ ਬਖਸ਼ਿਸ਼ ਕਰਕੇ, ਕਿਉਂਕਿ ਸੰਗਤ ਦੀ ਅਰਦਾਸ ਸਤਿਗੁਰੂ ਜੀ ਸੁਣਦੇ ਹਨ। ਸਾਡੇ ਲਈ ਵੀ ਅਰਦਾਸ ਕਰਿਓ, ਸੇਵਾ ਸਿਮਰਨ ਦੀਆਂ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਸੋ ਆਓ ਉਲ ਚੁੱਕ ਦੀ ਖਿਮਾ ਪਿਆਰ ਸਹਿਤ ਸਾਰੇ ਹੀ ਆਨੰਦ ਸਾਹਿਬ ਜੀ ਦਾ ਜਾਪ ਕਰੀਏ। ਉਸ ਤੋਂ ਉਪਰੰਤ ਅਰਦਾਸ, ਸਾਰੀਆਂ ਸੰਗਤਾਂ ਵੱਲੋਂ ਬੇਅੰਤ ਸੇਵਾਵਾਂ ਹੋ ਰਹੀਆਂ ਹਨ, ਪਰਿਵਾਰਾਂ ਵੱਲੋਂ ਔਰ ਮੇਰੀ ਭੈਣ ਜੀ ਉਹਨਾਂ ਵੱਲੋਂ ਵੀ ਸੇਵਾ ਹੋਈ ਹੈ। ਸਤਿਗੁਰੂ ਜੀ ਉਹਨਾਂ ਦੀ ਕੀਤੀ ਹੋਈ ਸੇਵਾ ਪ੍ਰਵਾਨ ਕਰਨ ਜੀ। ਦਰੋਂ ਕਰੋ ਨਾਮਦਾਨ ਗੁਰਸਿੱਖੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਪਿਆਰ ਦੇ ਨਾਲ ਆਨੰਦ ਸਾਹਿਬ ਦਾ ਜਾਪ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ।

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਾਰਿਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਸੰਧਿਆ ਵੇਲੇ ਦੇ ਦੀਵਾਨ ਬਖਸ਼ਿਸ਼ ਕੀਤੇ ਹਨ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਦਾ ਰਹਿਰਾਸ ਸਾਹਿਬ ਪੁਰਨ ਗੁਰਬਾਣੀ ਕੀਰਤਨ ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ। ਪਾਤਸ਼ਾਹ ਜੀਓ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ। ਪਾਤਸ਼ਾਹ ਜੀਓ ਸਮੂਹ ਜਥੇ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਆਪਣੇ ਦਰ ਦੀਆਂ ਸੇਵਾਵਾਂ ਆਪਣਾ ਮੇਰਾ ਭਰਿਆ ਹੱਥ ਰੱਖ ਕੇ ਆ ਬਖਸ਼ਿਸ਼ ਕਰਕੇ ਕਰਵਾ ਲੈਣੀਆਂ। ਪਾਤਸ਼ਾਹ ਰਹਿਮਤਾਂ ਕਰਨੀਆਂ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਜੀ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸੇਈਏ ਆਏ ਸਫਲ ਤਿਨਾ ਕੇ ਕਾਮਾ ਜਨਮ ਮਰਨ ਦਹੂੰ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸਾਧ ਸੰਗਤ ਵੱਲੋਂ ਗੁਰੂ ਘਰ ਵਿਖੇ ਕੱਲ੍ਹ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹਨ। ਮਹਾਰਾਜ ਬੇਅੰਤ ਸੰਗਤਾਂ ਆਪ ਜੀ ਦੇ ਹਜ਼ੂਰ ਸੇਵਾਵਾਂ ਕਰ ਰਹੀਆਂ ਹਨ। ਬੇਅੰਤ ਸੰਗਤਾਂ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰ ਰਹੀਆਂ ਹਨ। ਬੇਅੰਤ ਸੰਗਤਾਂ ਆਪ ਜੀ ਦੀਆਂ ਬਿਲਡਿੰਗਾਂ ਵਾਸਤੇ ਮਾਇਆ ਭੇਟਾਵਾਂ ਕਰ ਰਹੀਆਂ ਹਨ। ਪਾਤਸ਼ਾਹ ਜੀ ਸਭ ਦੀਆਂ ਸੇਵਾਵਾਂ ਹਾਜ਼ਰੀਆਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਪਾਤਸ਼ਾਹ ਜੀ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨੇ। ਪਾਤਸ਼ਾਹ ਜੀ ਪਾਵਨ ਪਵਿੱਤਰ ਸਥਾਨਾਂ 'ਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰਨੀ ਹੋਈਆਂ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀਓ ਕਿਰਪਾ ਕਰੋ ਮਹਾਰਾਜ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਰੇ ਚੌਕੀ ਜਾਗਰਦ ਹਮਾਰੇ, ਰਾਮ ਨਾਮ ਲਾਗਾ ਜਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮ

ਲੋਕ ਮਹੱਲਾ ਪੰਜਵਾ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਹਰੁ ਹਰ ਦੇਹੋ ਨਾਨਕ ਕੇ ਮੀਤ ਸੋਹਿਲਾਰਾ ਗੁਰਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰ ਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵ ਰਿਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲਿਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਗਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਤਰੇ ਨਿਤ ਭਵਨ ਸੱਦਣਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਸੇ ਵਿਦੇਸ ਗੁਰ ਗੁਰ ਇੱਕ ਹੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਧੋਏ ਰਹਾਉ ਵਿਸ ਵਿੱਚ ਅਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੂ ਹੋਆ ਸੂਰਜ ਖੁਰ ਉੱਥੇ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਕੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਵਿਨ ਸਹਿਸ ਤਵ ਗੰਧ ਵਿਚਲਿਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ

ਸਿਰ ਡੰਡਾ ਹੈ। ਹਰਿ ਜਨ ਹਰਿ ਹਰਿ ਨਾਮ ਸੁਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰਿ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰਨਾਮੇ ਸੁਖਮੰਡਾ ਹੈ। ਰਾ ਗੌੜੀ ਪੂਰਵੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਕਾਠ ਚਲੋ ਹਰ ਲਾਹਾ, ਆਗੈ ਵਸਨ ਸੋਹੇਲਾ। ਉਦ ਘਟੈ ਦਿਨ ਸਰੈ ਨਾਰੇ ਮਨ, ਗੁਰਮਿਲ ਕਾ ਸਵਾਰੀ ਰਹੋ। ਇਹੋ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸਹਿ ਜਗਾਏ ਪਿਆ ਵੈ ਇਹੋ ਰਸ, ਅਕਥ ਕਥਾ

ਧਾਰੋ ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੇ ਮਨ ਬਸ ਰਾਮ ਰਹਾਓ ਪ੍ਰਭ ਕੇ ਸਿਮਨ ਗਰਭ ਨਾ ਬਸੈ ਪ੍ਰਭ ਕੇ ਸਿਮਨ ਦੁਖ ਜਮ ਨਸੈ ਪ੍ਰਭ ਕੇ ਸਿਮਨ ਕਾਲ ਪਰ ਹਰੈ ਪ੍ਰਭ ਕੇ ਸਿਮਨ ਦੁਸ਼ਮਣ ਟਰੈ ਪ੍ਰਭ ਸਿਮਰਤ ਕੋ ਬਿਗਨ ਨਾ ਲਾਗੈ ਪ੍ਰਭ ਕੇ ਸਿਮਨ ਅੰਧਨ ਜਾਗੈ ਪ੍ਰਭ ਕੇ ਸਿਮਨ ਭਉ ਨਾ ਵਿਆਪੇ।

ਪ੍ਰਭ ਕਿਸਨ ਤਿਸ ਨਾ ਪੁੱਜੇ, ਪ੍ਰਭ ਕਿਸਨ ਸਭ ਕੁਛ ਸੂਝੇ, ਪ੍ਰਭ ਕਿਸਨ ਨਾਹੀ ਜਮ ਤਰਾਸਾ, ਪ੍ਰਭ ਕਿਸਨ ਪੂਰਨ ਰਾਸਾ, ਪ੍ਰਭ ਕਿਸਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਤ ਮਾਹੇ ਸਮਾਏ।

ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗੇ ਹੋਵੇ ਛੋੜੈ ਜੇ ਕੋ ਜਨ ਮਰਨ ਤੇ ਡਰੇ ਸਾਧ ਜਿਨਾਂ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭੁ ਦਸ ਪਿਆ ਸਾ ਨਾਨਕ ਤਾਂ ਕੇ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗੁਣੀਆ ਸਭ ਤੇ ਉੱਚਾ ਜਾਕਾ ਮਨੋ ਸਗਲ ਗਿਰੀ ਨਾ ਹਰ ਆਨੰਦ।

ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਤੋਰ ਮਤ ਮਲ ਹਰਿਆ, ਸਗਲ ਉੱਤਮ ਮੈਂ ਉੱਤਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ

ਰਮੈਯਾ ਕੇ ਗੁਣ ਕੇਤ ਪੁਰਾਣੀ ਕਵਣ ਮੂਲਤੇ ਕਵਣ ਤਿਸ਼ਤਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਕਰ ਬਗਨ ਮਾਏ ਜਿਨੇ ਉਭਾਰਿਆ ਬਾਲ ਵਿਰਤਾ ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉੱਪਰ ਸਖ ਸੈਨ ਮੁੱਖ ਪਿਆ ਬੈਠ ਕੋ ਦੈਨ ਇਹੋ ਨਿਰਗਣ ਕਣ ਕਛੂ ਨਾ ਬੂਝੇ ਬਖਸ਼ ਲਿਓ ਤੋ ਨਾਨਕ ਸੀਜੈ ਜੈ ਪ੍ਰਸਾਦ ਧਰ ਉੱਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗਸ ਹੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਇ ਪਵਨ ਭਾਵ ਕਮੁੱਲਾ ਜੈ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹੱਸ ਪਾਪ ਕਾ ਨੇ ਤਰਸ ਨਾ ਤਿਸੇ ਧਿਆ ਗਲ ਸੰਗਚਨਾ ਕੈਸੇ ਦੁਖ ਨੰਦ ਪਿਆਪੇ ਨਾਨਕਾ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤਿਸੇ ਪ੍ਰੀ

ਕਿਸੇ ਵਿਸਾਰੇ ਮੁਕਦਾ ਜਾਣ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਧਿਆ ਕੌਡੀ ਸੰਗਤ ਚੇ ਸਾਚ ਛੋਟ ਝੂਠ ਸੰਗ ਮਚੈ ਜੋ ਸ਼ਰਨਾ ਸੁਆਸ ਤਰ ਕਰ ਮਾਨੇ ਜੋ ਹੋਣ ਸੋ ਦੂਰ ਪੁਰਾਣੇ ਛੋੜ ਜਾਏ ਤਸਕਾ ਸਰਮ ਕਰੇ ਸੰਗ ਸਹਾਈ ਤਸ ਪਰ ਰਹਿ ਚੰਦਨ ਦੇ ਚੰਦਨ ਲੇਪ ਉਤਾਰੇ ਤੋਏ ਗਦ ਪੀਤ ਫਸਮ ਸੰਗ ਹੋਏ ਅੰਧ ਕੂਪ ਮੈਂ ਪਿਤ ਬਿਕਰਾਲ ਨਾਨਕਾ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨਾਤ ਬਾਹਰ ਭੇਖ ਅੰਤਰ ਮਲ ਮਾਏ ਸ਼ਬਦ ਨੇ ਕਛ ਕਰੇ ਛੁਪਾਇਆ।

ਪਾਵੈ। ਮਿਥਿਆ ਤਾਨੇ ਭਰ ਪੁਕਾਰਾ, ਮਿਥਿਆ ਬਾਸ ਲੇਤ ਪੁਕਾਰਾ। ਬਿਨ ਪੂਜੇ ਮਿਥਿਆ ਸਾ ਭੈ, ਸਫਲ ਦੇ ਨਾਨਕ ਹਰਿ ਹਰਿ ਨਾਮ ਲੈ। ਬਿਰਤੀ ਸਾਖੀ ਆਰਜਾ ਸਾਚ ਬਿਨਾ ਕਹਿਓ ਤੂਚਾ, ਬਿਰਥਾ ਨਾਮ ਬਿਨਾ ਤਨਿਆ ਦੁਮੁਖ ਆਪ ਤਾਂ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ, ਬਿਹਾ ਮੇਘ ਦਿਨਾਂ ਜੋ ਕੀਤੀ ਜਾਏ। ਗੋਬਿੰਦ ਭਜਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਧਾਮ। ਧਨ ਧਨ ਤੇ ਜਾਣ ਜੈ ਘੱਟ ਬਸੇ ਹਰ ਨਾਉ, ਨਾਨਕ ਤਾਂ ਕਹਿ ਬਲ ਬਲ ਜਾਓ। ਰਹਿਤ ਅਵਰ ਕੁਛ ਅਵਰ ਕਮਾਤ, ਮਾਨਨੇ ਪ੍ਰੀਤ ਮੁਖੋਂ ਗਟਲਾਵ। ਜਾਣਨ ਹਰ ਪ੍ਰਭੂ ਪਰਵੀਨ, ਬਾਹਰ ਭੇਗ ਨਾ ਕਾਹੂ ਭੀਨ। ਅਪ੍ਰਭ ਦੇਸੇ ਆਪ ਨਾ ਕਰੇ, ਆਪ ਤੇ ਜਾਪ ਜਨਮੇ ਮਰੈ। ਜਸਕੇ ਅੰਤਰ ਬਸੇ ਨਿਰੰਕਾਰ, ਤਿਸਕੀ ਸੀਖ ਤਰੇ ਸੰਸਾਰ। ਜੋ ਤੂੰ ਭਾਣੇ ਤਿੰਨ ਪ੍ਰਭ ਜਾਤਾ, ਨਾਨਕ ਚੰਨ ਪਰਾਤਾ। ਕਰੋ ਬੇਨਤੀ ਪਾਲ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੇ। ਆਪੇ ਹੈ ਆਪ ਆਪ ਕਰ ਤਨਵੇਰਾ, ਕਿਸੇ ਦੂਰ ਚਨਾਵਤ ਕਿਸੇ ਬੁਝਾਵ ਤਨੇਰਾ। ਉਪਾਪ ਸਿਆਣ ਸਕਲ ਤੇ ਰਹਿਤ, ਸਭ ਕੁਝ ਜਾਣੇ ਆਤਮ ਕੀ ਰਹਿਤ। ਜਿਸ ਭਾਵ ਹੈ ਤਿਸ ਲੈ।

ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤੇ ਠਗ ਰੱਖੋ ਕੋ ਮਨ ਮਾਹ ਜੇ ਪ੍ਰਸਾਦ ਸੁਗੰਧ ਤਨ ਲਾਵੈ ਤੈਸ ਕੋ ਸਿਮਰਤ ਪੰਗਤ ਗਾਵੈ ਜੈ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤੇ ਆਏ ਸਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤੈਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨ ਸਦਾ ਧਿਆਈਏ ਤੇ ਆਵਣ ਯੋਗ ਜੈ ਪ੍ਰਸਾਦ ਪਾਠ ਟਮਰ ਹਟਾਵੈ ਤਿਸੇ ਤੇ ਆ ਕਥਾਵਰ ਲਵਾਵੈ ਜੈ ਪ੍ਰਸਾਦ ਸੁਖ ਸੇ ਸੂਈ ਜੈ ਮਨੇ ਆਠ ਪੈਰ ਤਾਂ ਕਾ ਜਸ ਗਾਵੀਏ ਜੈ ਪ੍ਰਸਾਦ ਤੂੰ ਸਭ ਕੁ ਮਾਨੇ।

ਤਾਂ ਕਿ ਭਗਤ ਕਰੇ। ਜੈ ਪ੍ਰਸਾਦ ਭੁੱਖਨ ਭੈਰੀ ਜੈ, ਮਨ ਤਿਸਮਤ ਕਿਉਂ ਆਲਸ ਕੀ ਜੈ। ਜੈ ਪ੍ਰਸਾਦ ਅਸਵਤ ਵਾਰੀ, ਮਨ ਤੈ ਕੋ ਕਬੂ ਨਾ ਵਿਸਾਰੀ। ਜੈ ਪ੍ਰਸਾਦ ਬਾਗ ਮਿਲਕ ਧਨਾ, ਰਾਜ ਕਰੋ ਪਰ ਆਪਣੇ ਮਨਾ। ਜੈਨ ਤੇਰੀ ਮਨ ਬਣਤ ਬਣਾਏ, ਉਠ ਦਾ ਸਤਿ ਸੇਤੇ ਆਈ। ਤੇ ਸੇਤੇ ਆਏ ਜੋ ਇੱਕ ਲਖ ਹੀ ਹਾ ਹੁਆ, ਨਾਨਕ ਤੇਰੀ ਰੱਖੈ। ਜੈ ਪ੍ਰਸਾਦ ਕਰੇ ਪੁਨ ਬਹੁਦਾਨ।

ਨਾ ਕਾਬੂ ਹੁੰਦਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਪਾਸੇ ਕੋ ਚਲੈ, ਸਾਧੂ ਕੇ ਸੰਗ ਜਰਸੈ, ਸਾਧ ਕੇ ਸੰਗ ਬਸੇ ਤਨ ਉੱਚੇ, ਸਾਧੂ ਕੇ ਸੰਗ ਮਹਿਲ ਪਹੁੰਚੈ, ਸਾਧ ਕੇ ਸੰਗ ਤੇਰੇ ਸਭ ਧਨ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੇ ਕੁਰਬਾਨ, ਸਾਧ ਕੇ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜ ਨੀਤ ਕੁਟੁੰਬ ਨਸਾਰੈ, ਸਾਧੂ ਕੇ ਸੰਗ ਸੋਤਨ ਪਾਵੈ।

ਸਾਧ ਕੇ ਸੰਗ ਨਹੀਂ ਕੁਛ ਘਾਲ, ਦਰਸ਼ਨ ਭੇਟ ਤੋਤ ਨਿਹਾਲ। ਸਾਧ ਕੇ ਸੰਗ ਕਲੋ ਪਤ ਹਰ, ਸਾਧ ਕੇ ਸੰਗ ਨਰਕ ਪਰ ਹਰ। ਸਾਧ ਕੇ ਸੰਗ ਹੀ ਹਊਆ ਸੇਲਾ, ਸਾਧ ਸੰਗ ਬਿਛਰਤ ਹਰ ਮੇਲਾ। ਜੋ ਇੱਛੇ ਸੋਈ ਫਲ ਪਾਵੈ, ਸਾਧ ਕੇ ਸੰਗ ਨਾ ਬਿਰਤਾ ਜਾਵੈ। ਪਾਰ ਬ੍ਰਹਮ ਸਾਧ ਰਤ ਬਸੈ, ਨਾਨ ਕੁਦਰੇ ਸਾਧ ਸੰਗ ਰਸੈ। ਸਾਧ ਕੇ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਨਾ ਮਨ ਤੇ ਵਿਸਰੈ, ਸਾਧ ਸੰਗ ਸਰ ਪਰ ਨਸਰੈ। ਸਾਧ ਕੇ ਸੰਗ ਲਗੇ ਪਰ ਮੀਠਾ, ਸਾਧੂ ਕੇ ਸੰਗ ਘੱਟ ਘੱਟ ਈਠਾ। ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਪਈ ਹੀ ਮਾਰੀ। ਸਾਧ ਕੇ ਸੰਗ ਮੇਟੇ ਸਭ ਰੋਗ, ਨਾਨਕ ਸਾਧ ਮੇਟੇ ਸੰਯੋਗ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੇ ਤੇ ਤਬ ਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ

ਜੈਸੇ ਧਰ ਉੱਪਰ ਆਕਾਸ਼ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਾਏ ਅਭਿਮਾਨ, ਬ੍ਰਹਮ ਗਿਆਨੀ ਉੱਚੇ ਉੱਚਾ ਮਨ ਆਪਣੇ ਸਭ ਨੀਚਾ, ਬ੍ਰਹਮ ਗਿਆਨੀ ਸੇ ਜਨ ਭੈ ਨਾਨਕ ਜਨ ਪ੍ਰਵਾਹ ਕਰੇ, ਬ੍ਰਹਮ ਗਿਆਨੀ ਸਗਲ ਕਰੀਨਾ ਆਤਮ ਰਸ ਬ੍ਰਹਮ ਗਿਆਨੀ ਤੀਨਾ, ਬ੍ਰਹਮ ਗਿਆਨੀ ਕੇ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕੁਛ ਨਾ ਪਾਇਆ, ਬ੍ਰਹਮ ਗਿਆਨੀ ਸਦਾ ਸਮਦਸ਼ਤੀ, ਬ੍ਰਹਮ ਗਿਆਨੀ ਕੀ ਦਸ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ, ਬ੍ਰਹਮ ਗਿਆਨੀ ਕਾ ਭੋਜਨ।

ਜਪ ਐਸਾ ਕਰ ਸੰਸਾਰ ਬ੍ਰਹਮ ਗਿਆਨੀ ਕੇ ਰੰਗ ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਾਗ ਜਾਗਤ ਬ੍ਰਹਮ।

ਨਾਨਕਿਉ ਪਰਸ ਸਗਲ ਸਤਾਰੈ ਅਸਤਿ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਰੰਜਨ ਦਾਸ ਪਰਤੇ ਰੂਪ ਨ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗੇ ਕਰਨ ਸੁਨੇ ਕਾਹੂ ਕਰਿੰਦਾ ਸਭ ਤੇ ਜਾਣੇ ਆਪਸ ਪਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਤ ਨਾ ਮਨ ਤੇ ਟਰੇ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਤੇ ਕੋ ਐਸਾ ਪਰਸ ਬੈਸ ਨੂੰ ਸੋਜੈ ਸੁਪਰ ਸਭ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੇ ਕਰਮ ਤੈਸ ਬੈਸ ਨੂੰ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨੇ ਵਾਛਿਆ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਵਨ ਕਪਾਲ।

ਕਈ ਕੋਟ ਸਾਹਿਜਾਦੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰ ਪਾਏ, ਕਈ ਕੋਟ ਪਾਥਰ ਵਿਖਣੇ ਪਜਾਏ, ਕਈ ਕੋਟ ਪਵਨ ਪਾਣੀ ਪਿਆ ਸੰਤਰ, ਕਈ ਕੋਟ ਦੇਸ ਮੰਡਲ, ਕਈ ਕੋਟ ਸਸਿਆ ਸੂਰ ਨਖੱਤਰ, ਕਈ ਕੋਟ ਦੇਵਦਾਨ ਮਹਿੰਦਰ ਸਹਿ ਸਤਰ, ਸਗਲ ਸਮੱਗਰੀ ਆਪਣੇ ਸੂਰ ਧਾਰੈ, ਨਾਨਕ ਜੈਸ ਜੈਸ ਭਾਵ ਹੈ ਤੈਸ ਤੈ ਨਸਤਾਰ ਹੈ, ਕਈ ਕੋਟ ਰਾਜਤਾਨ ਸਾਧਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਅਚਤ ਜੀਵੇ, ਕਈ ਕੋਟ ਗਿਣ ਵੀਰ ਸੰਬੰਧ ਤੀਵੈ, ਕਈ ਕੋਟ ਜਾਕਿਨ ਪਿਸਾਚ, ਕਈ ਕੋਟ ਭੂਤ ਪ੍ਰੇਰ ਸੁਖ ਮਰਗਾਚ, ਸਭ ਤੇ ਨੇਰੇ ਸਭ ਮੂੰਹ ਤੇ ਦੂਰ, ਨਾਨਕ ਆ ਪਿਆਰਤ ਪਤ ਰਿਹਾ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਸਰਕ ਨਿਵਾਸੀ, ਕਈ ਕੋਟ ਜਨ ਮਹਿ ਜੀਵੈ ਮਰੈ, ਕਈ ਕੋਟ ਬਹੁ ਜੂਨੀ ਫਿਰੈ, ਕਈ ਕੋਟ ਬੈਠ ਦਿਖਾਏ, ਕਈ ਕੋਟ ਘਾਲੇ ਤੱਕ ਪਾਏ, ਕਈ ਕੋਟ ਕੇ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈਂ ਤੈ ਰਾਖੇ ਨਾਨ ਸਭ ਕੋ ਪ੍ਰਭ ਕੇ ਹੱਥ ਹੈ, ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗ ਤੈ ਨਿਲੇ ਬਲਾਗੀ, ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਕੋ ਮਿਲਿਓ ਪ੍ਰਭ ਵਿਮਨਾਸ, ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੋਗ ਕਿਨੋ ਵਿਸਾਰ, ਕਈ ਵਾਰ ਫਸੇ ਫਸਾਰ, ਸਦਾ ਸਦਾ ਹੀ ਕਈ ਓਂਕਾਰ, ਕਈ ਕੋਟ ਕਿੰਨੇ ਬਭਾਂਤ, ਪ੍ਰਭ ਤੇ ਹੋਏ ਪ੍ਰਭ ਮਾਇ ਸਮਾਤ, ਤਾਂ ਕਾ ਅੰਤ ਨਾ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋਪ ਤੇ ਆਤਮ ਪ੍ਰਕਾਸ਼, ਕਈ ਕੋਟ ਤੱਤ ਕੇ ਬੇਤੇ ਸਦਾ।

ਪਰੰਤ ਨਹੀਂ ਕੁਛ ਪਾਰਾ ਬਾਰਾ। ਹੁਕਮੇ ਧਾਰ ਧਾਰ ਹਾਵੈ, ਹੁਕਮੇ ਉਪਜੇ ਹੁਕਮੇ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿ ਸਮਾਏ। ਪ੍ਰਭਾਵੇ ਮਾਨਕ ਪਾਵੇ, ਪ੍ਰਭਾਵੇ ਤਾਂ ਪਾਤ ਤਰਾਵੈ, ਪ੍ਰਭਾਵੇ ਮੈਂ ਸਾਥ ਰੱਖੇ, ਪ੍ਰਭਾਵੇ ਤਾਂ ਹਰ ਕੁਣ ਭਾਖ ਹੈ, ਪ੍ਰਭਾਵੇ ਤਾਂ ਤੱਤ ਉਧਾਰੇ, ਆਪ ਕਰੇ ਆਪਣੇ ਵਿਚਾਰ ਹੈ, ਦੋਹਾਂ ਸਿਰਿਆ ਗਾਇ ਆਪ ਸਵਾਮੀ, ਖੇਲੇ ਵਿਖਸੇ ਅੰਤਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਨੇ ਆਵੈ, ਅਹ ਮਾਨਕ ਤੇ ਕਿਆ ਹੋਇਆ ਵੈ, ਜੋ ਤਿਸ ਭਾਵੇ ਸੋਈ ਕਰਾਵੈ, ਇਸਕੇ ਹੱਥ ਹੋਏ ਤਾਂ ਸਭ ਕੁਛ ਲਏ, ਜੋ ਤਿਸ ਭਾਵੇ ਸੋਈ ਕਰੇ, ਅਣਜਾਣਤ ਵਿਖਿਆ ਮੈਂ ਰਚੈ, ਜੇ ਜਾਣ ਤੇ ਆਪਣਾ ਬਚੈ, ਭਰਮੇ ਭੂਲਾ ਦੈ ਦੈ।

ਦ੍ਰਿਸ਼ ਕਛੂ ਨਾ ਆਵੈ ਤੇ ਸਤਿਕਾਲ ਦੇ ਦਿਨ ਪਰਚਾਵੈ ਜਾਂ ਕੋ ਆਪਣੀ ਕਰੇ ਬਖਸੀਸ ਤਾਂ ਕਾ ਲੇਖਣ ਨਾ ਕਰੇ ਜਗਦੀਸ਼ ਜੋ ਪਿੰਡ ਸਾਹਿਬ ਤਿਸ ਕੀ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤੇ ਆ ਬਣਾਈ ਨਾਨਕ ਜੀਵੇ ਦੇਖ ਬਣਾਈ ਇਸ ਕਾ ਬਾਲਣਾ ਹੀ ਸਾਧ ਕਣ ਕਰਾਮ ਸਰ ਕੋ ਨਾਥ ਆਗਿਆਕਾਰੀ ਬੱਪਰਾ ਜੀ ਉਹ ਜੋ

ਕਿਰਪਾ ਜਿਸ ਕੇਰ ਤੇ ਗਰੀਬੀ ਪਸਾਵੇ, ਨਾਨਕੀਆ ਮੁਕਤ ਆ ਗਏ ਸੁਖ ਪਾਵੇ। ਧਨਵੰਤਾ ਹੋਏ ਘਰ ਕਰਵਾਵੇ, ਟਿੰਡ ਸਮਾਨ ਕੋ ਸੰਗ ਨਾ ਜਾਵੇ। ਬੋਲਾ ਸ਼ਿਕਰ ਮਾਂ ਉੱਪਰ ਕਰੇ ਪਾਸ, ਫਲ ਪਿੱਤਰ ਤਾਂ ਕਾ ਹੋਈ ਬਨਾਸ।

ਦੁਖਨ ਜਮਤੇ ਨੇ ਛੁੱਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤਹੀਨ ਸੰਤ ਕੇ ਹਿੱਤੇ ਕਿਉਂ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਪਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨੰਦ ਪੀਤਾ ਰਹਿ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕਹਿ ਦੁਖਨ ਕਾਗ ਜਿਉਂ ਲਵੈ ਸੰਤਨ ਕੇ ਦੁਖਨ ਸਰਪ ਜਿਉਂ ਪਾਏ ਸੰਤ ਕੇ ਦੁਖਨ

ਸੰਤ ਕਾ ਦੁਖੀ ਸਦਾ ਪਵੇ ਤਾਂ ਸੰਤ ਕਾ ਦੁਖੀ ਕਿਸੇ ਕਾ ਨਹੀਂ ਬਿਤ। ਸੰਤ ਕੇ ਦੁਖੀ ਕੋ ਡਾਂ ਲਾ ਗਏ, ਸੰਤ ਕੇ ਦੁਖੀ ਕੋ ਸਭ ਤੇ ਆ ਗਏ। ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ। ਸੰਤ ਕਾ ਦੁਖੀ ਜਨਮੇ ਮਰੇ, ਸੰਤ ਕੇ ਦੁੱਖ ਨਾ ਸੁੱਖ ਤੇ ਡਰੇ। ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ। ਸੰਤ ਕਾ ਦੁਖੀਆ ਵੀ ਤੇ ਟੁੱਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ। ਸੰਤ ਕੇ ਦੁਖੀ ਕੋ ਧਿਆਨ ਭਰਮਾਈਏ।

ਹੈ ਜਿਉਂ ਜਲ ਵਿਹੂਣ ਮੱਛਲੀ ਤੜਫਰਾਏ। ਨਾਨਕਾ ਦੁਖੀ ਭੁੱਖਾ ਨਿਰਾਜਾ ਹੈ ਜਿਉਂ ਪਾਪ ਕਹਿੰਦਾ ਨਹੀਂ ਤਰਾਪੈ। ਨਾਨਕਾ ਦੁਖੀ ਛੁੱਟੀ ਕੇਲਾ ਜਿਉਂ ਬੁਹਾੜ ਤਲ ਖੇਤ ਮਾਹੇ ਦੋਹਿਲਾ। ਨਾਨਕਾ ਦੁਖੀ ਧਰਮ ਤਰੈ ਨਾਨਕਾ ਦੁਖੀ ਸਾਧਾ ਮਿੱਥਿਆ ਕਹਿ ਕਿਰਤ ਨਿੰਦਕਾ ਧੋਰੇ ਪਿਆ ਨਾਨਕ ਦੋ ਜਸ ਭਾਵੈ ਸੋਇਤਿਆ। ਸੰਤਕਾ ਦੁਖੀ ਵਿਕਟ ਉੱਪਰ ਜਾਏ ਸੰਤਕੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਤਕਾ ਦੁਖੀ ਸਦਾ ਸਕਾਈਏ ਸੰਤਕਾ ਦੁਖੀ ਨਾ ਮਰੇ ਨਾ ਜਵਾਈਏ। ਸੰਤਕੇ ਦੁਖੀ ਕੀ ਸੰਤਕੇ ਦੁਖੀ ਕੀ ਪੁੱਜੇ ਨਾ ਆਸਾ ਸੰਤਕੇ ਦੁਖੀ ਉੱਠਦੇ ਨੇ ਰਾਸਾ। ਸੰਤਕੇ ਦੋਸ਼ਣਾ ਤੈਸੇ ਕੋਈ ਜੈਸਾ ਭਾਵ ਹੈ ਤੈਸਾ ਕੋਈ ਹੋਏ। ਪਿਆ ਕਿਰਤ ਨਵੇਂ ਤੇ ਕੋਏ ਨਾਨਕ ਜਾਣੇ ਸੱਚਾ ਸੋਏ। ਸਭ ਕਰਦੇ ਸੀ ਉਹ ਕਰਨੇ।

ਮਾਨੁਖੀ ਠੀਕ ਬਿਰਥੀ ਸਭ ਜਹਾਨ ਦੇਵਨ ਕੋ ਇੱਕ ਭਗਵਾਨ ਜਿਸ ਕੇ ਦੀਏ ਰਹਿ ਗਏ ਬਹੁ ਨਾ ਤਿਸ ਨਾਲ ਲਾਗੇ ਆਏ ਮਾਰੇ ਰਾਖੇ ਇੱਕੋ ਆਪ ਮਾਨ ਕੋਈ ਕੁਛ ਨਾਹੀਂ ਹਾਥ ਤਿਸ ਕਾ ਹੁਕਮ ਬੁਸ ਕੋਏ ਤਿਸ ਕਾ ਨਾਮ ਰਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਲਾਗੇ ਕੋਏ ਔਸਤ ਮਨ ਮੇ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਸੰਤ ਪਿਓ ਸਦਾ ਸੁਹੇਲਾ ਕਹਿ ਲਓ ਜਿਓ ਨੈਨੋ ਪੇਕ ਠਾਕਰ ਕਰ ਰੰਗ ਸਾਧ ਸੰਗ ਵੈਸੇ ਸਭ ਸੰਗ ਚਰਨ ਚਲੋ ਮਾਰ ਕੋ ਬਿੰਦ ਮਿੱਟੇ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਸਰਮਨ ਹਰ ਕਥਾ ਹਰ ਦਰ ਗਏ ਨਾਨਕ ਜਲ ਮਥਾ ਬਟ ਭਾਗੀ ਤੇ ਜਾਂ ਜਗ ਮਾਹ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਤਨ ਬੰਦ ਕਰੇ ਸੰਸਾਰ ਮਨ ਤਨ ਮੁੱਖ ਬੁਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੂਤ ਕੀ ਉਹ ਸੋਚੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੇ ਤਿਸ ਕੀ ਜਾਣੋ ਤਿਸ ਨਾ ਪੁੱਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੂਪ ਤੇ ਉਹ ਹਰ ਜਨ ਰਹਿਤ ਆਂਦਨ ਕੀਰਤਨ ਕੇਵਲ ਵਿਖਿਆਨ ਗੈਸ ਮੈਂ ਸੋਏ ਨਿਰਵਾਣ ਏਕ ਉਪਰ ਜੇ ਜਨ ਕੀ ਆਸਾ ਤਿਸ ਕੀ ਕੱਟੀਏ ਜਮ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਕਿਸੇ ਨਾ ਲਾਗੇ ਦੁੱਖ ਜਿਸ ਕੋ ਹਰ ਪ੍ਰਮਾਨ ਚੱਤਿਆ ਵੈ ਸੋ ਸੰਤ ਸੇਲਾ ਨੇ ਡਲਾਵੈ ਜਿਸ ਪ੍ਰਭੂ ਆਪਣਾ ਕਿਰਪਾ ਕਰੇ ਸੋ

ਸੁਖਮ ਸੋਇ ਸੋਲ, ਨਾ ਕੁਛ ਜਨਮੇ ਨਾ ਕੁਛ ਮਰੇ, ਆਪਣ ਚੇਤ ਆਪ ਹੀ ਕਰੇ, ਆਵਣ ਜਾਵਣ ਦਸਤਾਂ ਦਸ ਆਖਿਆ ਕਾਰੀ ਧਾਰੀ ਸਭ ਸਿਸ਼ਟ, ਆਪੇ ਆਪ ਸਗਲ ਮੈਂ ਅਨਕ ਜੋਤਰ ਸਾਪੋ ਸਾਹਿਬ ਅਵਨਾਸੀ ਨਾਹੀ ਕੁਛ ਖੰਡ ਧਾਰਨ ਧਾਰਿਓ ਬ੍ਰਹਮ।

ਅਗਲੀ ਚਿੰਤਾ ਜਿਸ ਮਨ ਮਾਜ ਤਿਸਤੇ ਫਿਰਤਾ ਕੋਈ ਨਾ ਹੈ। ਰੇ ਮਨ ਮੇਰੇ ਸਦਾ ਹਰਜ ਆਪੇ ਅਵਨਾਸੀ ਪ੍ਰਭੂ ਆਪੇ ਆਪ, ਆਪਣ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੁਚੇ ਕੋਏ, ਤਸਵੇ ਨਾਹੀਂ ਤੇਰੇ ਕੁਛ ਕਾਮ ਕਤ ਨਾਨਕਿਆ ਭੇਕਾਰ ਨਾਮ। ਰੂਪਬੰਤ ਹੋਏ ਨਾਹੀਂ ਮੋਹੇ, ਪ੍ਰਭ ਕੀ ਜੋਤ ਸਗਲ ਕੱਟ ਸੋਏ, ਧਰਵੰਤਾ ਹੋਏ ਕਿਆ ਕੋ ਕਰ ਬੈ, ਜਾਂ ਸਭ ਕੁਛ ਕਰ।

ਅਵਚਰ ਕੋ ਥਾਮ ਥਮਨ ਤਿਉ ਗੁਰ ਕਾ ਸ਼ਬਦ ਬਣਿਆ ਸਤਥਮਨ ਜਿਉ ਪਾਖਾਨ ਆਵਚਰ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ ਜਿਉ ਅੰਧਕਾਰ ਦੀਪ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਕਾਸ ਜਿਉ ਮਹਾਂਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤੈਨ ਸੰਤਨ ਕੀ ਬਾਛੋ ਧੂਰ ਨਾਨਕੀ ਹਰ ਲੋਚਿਆ ਪੂਰ ਮਨ ਮੂਰਖਾ ਹੈ ਬਹਿ ਲਾਈਏ ਪੂਰ ਲਿਖੇ ਕਾ ਲਿਖਿਆ ਪਾਈਐ ਦੂਖ ਸੁਖ ਪ੍ਰਭ ਦੇਵਨ ਹਾਰ ਅਵਰਤਿਆਗ ਤੂੰ ਤੇ ਸੇ ਚਿਤਾਰ ਜੋ ਕੁਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਜਾਨ ਕੌਣ ਵਸਤਾਈ ਤੇਰੇ

ਪਾਰੈ ਨਾਨਕ ਤਾਂ ਕਹਿ ਸਤ ਬਲਿਆਰੈ। ਚੰਨ ਸਾਧਕੇ ਧੋਏ ਧੋਏ ਪਿਓ, ਅਰ ਸਾਧਕੋ ਆਪਣਾ ਜਿਓ, ਸਾਧਕੇ ਧੂੜ ਕਰ ਸਨਾਨ, ਸਾਧ ਉੱਪਰ ਜਾਈਏ ਕਰਵਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗਾਰ ਕੀਰਤਨ ਗਾਈਏ, ਅਨਕ ਬਿਗੰਤੇ ਸਾਧੂ ਰਾਖੈ, ਹਰ ਗੁਣ ਗਾਏ ਅੰਤਰਾ ਚਾਖੈ, ਓਟ ਗਈ ਸੰਤੈ ਦਰਿਆ, ਸਰ ਸੁਖ ਨਾਨਕ ਤੈ ਪਾਇਆ, ਬਿਰਤੇ ਕੋ ਜੀ ਬਾਲਣਹਾਰ, ਭੂਖੇ ਕੋ ਦੇਵਤ ਆਧਾਰ, ਸਮਝਾਂ ਕੀ ਦ੍ਰਿਸ਼ਟੀ ਮਾਏ, ਪੂਰ ਲਿਖੇ ਕਾ ਲੈਣਾ ਪਾਏ, ਸਭ ਕੁ ਦਿਸਕਾ ਕਰਨੇ ਯੋਗ, ਤਸਮੈਂ ਦੂਸਰ ਹੋਆ ਨ ਹੋਗ, ਜਪ ਜਨ ਸਦਾ ਸਦਾ ਦਨ ਰਹਿਣੀ ਸਾਹਿਬ ਤੇ ਊਚ ਨਿਰਮਲੇ ਕਰਨੀ, ਹਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋਚਣ ਨਿਰਮਲ ਤੀਆ, ਜਾਂ ਕੇ ਮਨ ਗੁਰ ਕੀ ਪ੍ਰਤੀਤ, ਤੈ ਜਨੇ ਆਵੇ ਹਰ ਪ੍ਰਭ ਜੀਤ, ਭਗਤ ਪਦ ਸੁਣੀਏ ਤਾਂ ਲੋਏ, ਜਾਂ ਕੇ ਹਿਰਦੇ ਕੋਏ, ਸੱਚ ਕਰਨੀ ਸਾ ਤਾਂ ਕੀ ਰਹਿਤ, ਸੱਚ ਹਿਰਦੇ ਸਤਿਮੁਖ ਕਹਿਤ, ਸੱਚ ਹਿਰਦੇ ਸੱਚ ਆਕਾਰ।

ਕਰਨ ਭਣਜਾ ਕਾ ਨੇਤਰ ਪੋਰ ਤਸਕਾ ਮੰਤ ਨ ਜਾਣੇ ਹੋਰ ਆਨੰਦ ਰੂਪ ਮੰਗਲ ਸਾਜਾਂ ਕੈ ਸਰਬ ਤੋਖ ਸੁਣੀਏ ਕਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤੂੰ ਵੀ ਸਰਗੈ ਸਮੇਂ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ।

ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਮਾਇ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲ ਜਿਸੇ ਭਜਾਏ ਤਿਸੇ ਸਭ ਭਲੀ, ਸਤ ਨਾ ਪ੍ਰਭ ਕਾ ਸੁਖਦਾਏ ਵਿਸ਼ਵਾਸ, ਸਤ ਨਾਨਕ ਗੁਰ ਤੇ ਪਾਏ, ਸਤ ਬਚਨ ਸਤ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼, ਸਤ ਨਿਰਤ ਬੁੱਝੇ ਜੈ ਕੋਏ ਨਾਮ ਜਪ ਤਾਂ ਕੀ ਗਤ ਹੋਏ, ਆਪ ਸਤ ਗਿਆ ਸਤ ਸਤ ਆਪੇ ਜਾਣੇ ਆਪਣੀ ਬਿਤਗਤ, ਜਿਸ ਕੀ ਸਿਸਟੂ ਕਰਨੇ ਹਾਰ ਅਬਨਾ ਬੂਤ ਕਰਤੇ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀ ਆ, ਨਾਨਕ ਤੂੰ ਤਾਂ ਸੁਭਾਵੇ ਸੁਪਰਤੀ ਆ, ਬਿਸਮਨ ਬਿਸਮ ਭੈ ਬਿਸਮਾਦ, ਜਿਨ ਬੂਝਿਆ ਤੇ ਸਾਇਆ ਸਵਾਦ, ਪ੍ਰਭ ਕੇ ਰੰਗ ਰਾਜ ਜਿਨ ਰਹੇ, ਗੁਰ ਕੇ ਬਚਨ ਪਦਾਰਥ ਲਏ, ਉਹ ਦਾਤੇ ਦੁੱਖ ਆਟਨ ਹਾਰ, ਜਾ ਕੇ ਸੰਗਤ ਸੰਸਾਰ, ਜਨ ਕਾ ਸੇਵ ਸੋਭਟ ਭਾਗੀ, ਜਨ ਕੇ ਸੰਗ

ਸੁਰਤ ਸਾਸਾ ਜਾ ਸੁਣਤਾ ਬੂਝਣ ਹਾਰ ਕੋ ਸਾਸਾ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਤੇ ਜਨ ਮਾਨਿਆ ਕਾਰਨ ਕਰਾਂ ਤੈਨ ਮੂਲ ਪਛਾਣਿਆ ਜਾਂ ਕੇ ਰਿਤੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਤ ਮਨ ਪ੍ਰਗਟਾਇਆ ਪੈਦੇ ਨਿਰਭਉ ਹੋਏ ਪਸਾਨਾ ਜਿਸ ਤੇ ਉਪਜਤ ਸਮਾਹੇ ਸਮਾਨਾ ਬਸ ਵਾਲਾ ਬਸ ਕਢਾਏ ਤਾਂ ਕੋ ਪਹਿਣਾ ਕਹਿਣਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾ ਰਣ ਮਿਲੇ ਨਾਨਕੇ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੇ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵ ਨਾਮ ਕੇ ਰੰਗ ਸੇਵਕ ਉਪਰ ਪਾਲਣਹਾਰਾ ਸੇਵ ਕੀ ਰਾਖੇ ਨਕਾਰਾ ਸੋ ਸੇਵਕ ਚਹਿਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰਬ ਰੱਖੇ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀਆ ਪਦ ਰੱਖੇ ਤਾਂ ਕੀ ਗਤ ਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋਈ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵ ਦਾ ਪ੍ਰਗਟਾਇਆ ਨੀਕੀ ਕੀਰੀ ਮੈਂ ਕਰ ਰੱਖੇ ਭਸਮ ਕਰੇ ਲਾਜ ਘਟ ਕੋ ਲਾ

ਸਮਾਨੇ ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾਮ। ਬੋਲੋ ਜਾ ਜਿਵਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ। ਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸੋ ਰਹਿ ਸਮਾਏ। ਜੋ ਹੋਆ ਹੁਕ ਜਾਣੇ ਪ੍ਰਭ ਆਪਣੇ ਕਾ ਹੁਕਮ ਜਾਣੇ। ਤਿਸ ਕੀ ਮੈਂ ਕੌਣ ਬਖਾਣੂ ਤਿਸ ਕਾ ਗੁਣ ਕਹੀ ਕਿ ਨਾ ਜਾਣੂ। ਆਠ ਪੈਰ ਪ੍ਰਭ ਸੇ ਹਜੂਰੇ।

ਸਤਿਗੁਰ ਸਿੱਖ ਕੀ ਕਰੇ ਪਤਪਾਲ ਸੇਵਕੁ ਗੁਰ ਸਦਾ ਦਿਆਲ, ਸਿੱਖ ਕੀ ਗੁਰਦੁਰਮਤਿ ਮਹਲੇ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖੋ ਨਾਮ ਧੰਦੇ, ਗੁਰ ਕਾ ਸਿੱਖ ਵਿਭਾਗੀ ਹੈ। ਸਤਿਗੁਰ ਸਿੱਖਾ ਹਾਲਤ ਫਲ ਸਵਾਰੈ, ਨਾਨ ਸਤਿਗੁਰ ਸਿੱਖੋ ਜੀ ਨਾਲ ਸਮਾਰੈ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹੇ। ਆਪਸ ਕੋ ਕਰ ਕਛੁ ਨਾ ਜਨਾਵੈ, ਹਰਿਆ ਨਾਮ ਰੇ ਦੇ ਸਤਿ ਧਿਆਵੈ। ਮਨ ਵਿੱਚ ਸਤਿਗੁਰ ਕੇ ਪਾਸ

ਪਾਰ ਬ੍ਰਹਮ ਇੱਕੇ ਆਸ ਨੇ ਕੁਛ ਭਰਮ ਸਹਿ ਸਿਆਣਪ ਲੈ ਨਾ ਜਾਈਏ ਨਾਨਕ ਐਸਾ ਗੁਰਪਟ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇਟ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ ਸੁਣ ਕਰ ਬਚਨ ਕਾਨੇ ਗਾਨੇ ਮਨ ਸੰਤ ਉਕਾਂਤ ਪਤਿਆ ਨੇ ਪੂਰਾ ਗੁਰੂ ਆਖਿਓ ਜਾਂ ਕਾ ਮੰਤਰ ਅਮਰ ਦਰਸ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਤਿਸ ਭਾਵੈ ਤਿਸ ਲੈ ਮਿਲਾਏ ਜਿਵਾ ਹੇਕ ਉਸਤਤ ਨੇਕ ਸਤਪੁਰਖ ਪੂਰਨ ਵਿਵੇਕ ਆਹੋ ਬੋਲਣਾ ਪਹੁੰਚਤ ਪੁਰਾਣੀ ਅਗਮੇ ਗੋਚਰ ਪ੍ਰਭ ਨਿਰਵਾਣੀ ਨਿਰਾਹਾ ਨਵੈ ਸੁਖਦਾਈ ਤਾਂ ਕੀ ਕੀਮਤ ਕਿੰਨੇ ਨਾ ਪਾਈ ਅਨਕ ਭਗਤ ਬੰਧਨ ਚਰਨ ਕਮਲ ਹਿਰਦੇ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਸ ਪ੍ਰਸਾਦ ਐਸਾ ਪ੍ਰਭੂ ਜੀ ਆਪਣੇ ਇਹੋ ਹਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀਂ ਕਦੇ।

ਜਿਸ ਕਾ ਸਾਧਨ ਕਿਰਪਾ ਧਾਰੀ ਸਾਹ ਸੰਗ ਜਪਨਾ ਅਮਰਾਰੀ ਇਤ ਪਾਈ ਚੁਕੇ ਭਰਮ ਕਵਣ ਸੁਨ ਨਾਨਕ ਹਰ ਹਰ ਜਾ ਸਰਵਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰਦਿਆਂ ਸਗਲੀ ਮੋਹੀ ਆਪਣੇ ਚਿਰਤ ਪ੍ਰਵਿਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬਨ ਅੰਤਰੇ ਕੋ ਸੋਏ ਪੋਤ ਪੋਤ ਰਵਿਆ ਰੂਪ ਰੰਗ।

ਹੁਕਮ ਛੁਟਕਾਰ ਅਸ ਵਾਸਤੀ ਰਸ ਸਵਾਰੀ ਝੂਠਾ ਟਾਮ ਝੂਠ ਵਸਾਰੀ ਜੈਨ ਦੀਏ ਤਸ ਬੁਝੇ ਨਾ ਬਿਗਾਨਾ ਨਾ ਵਸਾਰ ਨਾਨਕ ਪਛਤਾਨਾ ਗੁਰ ਕੀ ਮਾ ਤੂ ਲੈ ਆਨੇ ਭਗਤ ਬਿਨਾ ਮੈਂ ਡੂਬੇ ਸਿਆਣੇ ਹਰ ਕੀ ਭਗਤ ਗੁਰਮਨ ਮੀਤ ਨਿਰਮਲੋਏ ਤੁਮਾਰੋ ਚੀਤ ਚਰਨ ਕਮਲ ਰੱਖ ਮਨ ਮਾਹ।

ਸਾਹਿਬ ਪ੍ਰਭ ਮੈਂ ਇੱਥੇ ਆਓ ਚਰਨ ਕਮਲ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੇਤ ਏਕੋ ਟੇਕੋ ਆਧਾਰ ਨਾਨਕ ਮੰਗੇ ਨਾ ਪ੍ਰਭ ਸਾਰ ਪ੍ਰਭ ਕੀ ਦੇਸ ਮਾਸ ਕੋਏ ਹਰਤ ਪਾਵੈ ਬੈਲਾ ਕੋਏ ਜਿਨ ਚਾਖਿਆ ਸੇ

ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ, ਜਿਨ ਕੋ ਪ੍ਰਭੂ ਹੋਇਓ ਦਿਆਲ, ਸੇਵਕੀ ਨੂੰ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਪਿਆ, ਜਨਮ ਮਨ ਦੁਖ ਭਰਮ ਗਿਆ। ਇਸ ਪੂਨੀ ਸਰਦਾ ਸਾ ਪੂਰੀ, ਰਬ ਰਿਆ ਸਾ ਸੰਗ ਹਜੂਰੀ, ਜਿਸ ਕਾ ਸਾਥ ਨਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕੋ ਵਿਸਰੇ ਜੇ ਘਾਲ ਨਾ ਭਾਨੈ, ਸੋ ਕੋ ਵਿਸਰੇ ਜੇ ਕੀਆ ਜਾਣੈ, ਸੋ ਕੋ ਵਿਸਰੇ ਜਨ ਸਭ ਕੁਛ ਦੀਆ, ਸੋ ਕੋ ਵਿਸਰੇ ਜੇ ਜੀਵਨ ਜੀਆ, ਸੋ ਕਿਉਂ ਵਿਸਰੇ ਜੇ ਅਗਨ ਮੇਰਾ ਕਹਿ ਗੁਰ ਪ੍ਰਸਾਦ ਕੋ ਪਹਿਲਾ ਲਾਕੇ, ਸੋ ਕਿਉਂ ਵਿਸਰੇ ਜੇ ਬਿਖਤ ਕਾਟੈ ਜਨਮ ਜਨ।

ਭਗਤ ਪਾਇ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖਨਤ ਨਾਮ ਬੂਟ ਜਾਤ ਪਾਤ ਸਰਾਮ ਸਗਲ ਦੁੱਖਾ ਹੋਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਨਾ ਚਾਹੋ ਮਨ ਤਨ ਅੰਤਰੇ ਹੁ ਸੁਆਓ ਨੇਤਰੋ ਪੇਖ ਦਰ ਸੁਖ ਹੋਏ ਮਨ ਵਿਖਸੇ ਸਾਹ ਚਰਨ ਧੋਏ ਭਗ ਜਨਾ ਕੇ ਮਨ ਤਨ ਰੰਗ ਬਿਰਲਾ ਕਹੂ ਪਾਵੈ ਸੰਗ ਏਕ ਬਸ ਦੀਜੇ ਕਰਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾ

ਪ੍ਰਾਣ ਆਧਾਰ ਜੋ ਜੋ ਜਪੇ ਸੋ ਹੈ ਪਨੀਤ ਭਗਤ ਪਾਏ ਲਾਵੇ ਮਨਹਿਤ ਹਮ ਨਿਰਗੁਣਿਆਰ ਨੀਚ ਜਾਨ ਨਾਨਕ ਤੁਨ ਸਰਬ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੁਕ ਪਾਏ ਏਕ ਨਿਮ ਖਰ ਕੇ ਗੁਣ ਗਾਏ ਅਣਕ ਰਾਜ ਭੁੱਖ ਵੜਿਆਏ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਅਨੀਤ

ਜਾਵੇ ਕਰੁਣ ਦ੍ਰਿਸ਼ਟਾ ਪਾਪ ਹੁੰਦਾ ਕਹਤੇ ਹੋਤਾ ਜਬ ਧਾਰੀ ਆਪਣ ਸੁਣ ਸਮਾਦ ਤਬ ਬੈਰ ਵਿਰੋਧ ਕੇ ਸੰਗ ਕਮਾਤ ਜਬ ਇਸਕਾ ਵਰਣ ਚਹਿ ਨਾ ਜਾਪਤ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਰ ਬ੍ਰਹਮ ਤਾਂ ਮੋਹ ਕਹਾਂ ਕਿਸੋ ਪਤ ਭਰਮ ਆਪਣੇ।

ਜਿਹ ਨਿਰਮਲ ਪੁਰਖ ਪੁਰਖ ਪਤੂਤਾ ਤੈ ਬਿਨ ਮੇਲ ਕਹੋ ਕਿਆ ਧੋਤਾ। ਜੈ ਨਿਰੰਜਨ ਨਿਰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀਸ਼ ਤੈ ਚਲ ਸਿਧ ਲਗਤ ਕੋ ਕੀਸ। ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਖ ਅਪਣਾਵੈ। ਕਰਨ ਕਰਾਵਣ ਕਰਨੇ ਹਾਰ ਨਾਨ ਕਰਤੇ ਕਾ ਨਾਹੀ ਸਮਾਰ। ਜਬ ਆਪਣੀ ਸੁਭਾ ਆਪਣ ਸੰਗ ਬਣਾਏ ਤਬ ਕਵਣ ਮਾਏ ਬਾ।

ਕਿਉ ਪ੍ਰਪੰਚ ਆਕਾਰ ਤਿਉ ਗੁਣ ਮੈਂ ਕਿਨੂੰ ਵਿਸਾਰ ਪਾਪ ਹੁੰਦੇ ਭੇਹ ਕਾਪਤ ਕਉ ਨਰਕ ਕੋ ਸੁਰਗ ਬਜਾਵਤ ਆਲ ਜਾਲ ਮਾਇਆ ਜੰਜਾਲ ਹੂੰ ਮੈਂ ਮੋਹ ਭਰਮ ਭੈ ਪਾਰ ਦੁੱਖ ਸੁਖ ਮਾਨ ਅਪਮਾਨ ਅਨੁ ਪ੍ਰਕਾਰ ਕਿਉ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਗੋਚਿਤ ਨਾਨਕੇ ਇੱਕ ਹੈ ਜੈ ਅਭਗਤ ਭਗਤ ਹੈ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੋਹ ਪਾਕਾ ਆਪੇ ਧਨੀ ਉਨਕੀ ਸੋਭਾ ਉਹਨੂੰ ਬਣੇ ਆਪੇ ਕੌਤ ਕਰੇ ਆਨੰਦ ਚੋ ਜਿਆ।

ਤੁਮ ਤੇ ਭਿੰਨ ਨਹੀਂ ਕੁਛ ਹੋਏ, ਆਪਣ ਸੂਸਾ ਜਗਤ ਪਰੋਏ, ਜਾਂ ਕੋ ਪ੍ਰਭ ਜੀ ਆਪ ਬਜਾਏ, ਸਚ ਨਾਮ ਸੋਈ ਜਨ ਪਾਏ, ਸੋ ਸਮਦਰਸ਼ੀ ਸਤਿਕਾ ਬੀਤਾ, ਨਾਨਕ ਸਿਰਤਾ ਜੇਤਾ, ਜੀ ਜੰਤ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ।

ਪਰਦੇ ਦਿਸੇ ਸਮਾਏ, ਤਿਸ ਤੇ ਭੈਣਾਂ ਹੀ ਕੋਠਾਓ, ਗੁਰਪ੍ਰਸਾਦ ਨਾਨਕ ਪਾਓ, ਵੇਦ ਪ੍ਰਾਣ ਸਿਮਰਤ ਮੈਂ ਦੇਖ ਸੱਚਿਆ ਸੂ ਨਖੱਤਰ ਮੈਂ ਇੱਕ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬੂ ਡੋਲੈ, ਸਰਬ ਕਰਾ ਕਰ ਖੇਲੇ ਖੇਲ, ਮੋਲ ਨਾ ਭਜੇ ਗੁਣੇ ਅਮੋਲ, ਸਰਬ ਜੋਤ ਮੈਂ ਜਾਂ ਕੀ ਜੋਤ, ਧਾ ਦਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਉਹ ਵਿਸਾਸ, ਸੰਤ ਜਿਨਾਂ ਕਾ ਪੇਖਣ ਸਭ ਰਹਿਮ, ਸੰਤ ਜਿਨਾਂ ਕੇ ਹਿਰਦੇ ਸਭ ਧਰਮ, ਸੰਤ ਜਿਨਾਂ ਸੁਣ ਸੋ ਬਚਨ ਸਰਬ ਵਿਆਪੀ, ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋ ਸੁਖਮਾਨੇ, ਕਰਨਕ ਰਾਵਣ ਹਰ ਪ੍ਰਭ ਜਾਣੇ, ਅੰਤਰ ਬਸੇ ਬਾਰ ਵੀ ਹੋਈ, ਨਾਨਕ ਦਰਸ਼ਨ ਦੇਖ ਸਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਤੋਂ ਪਤ, ਇਸ ਭਾਵੇ ਤਾਂ ਕਰੇ ਵਿਸਤਾਰ।

ਸਰਬਨਾਨਾ ਪੇਖਣਾ ਰਾਪ ਸਗਲ ਸਮਗਰੀ ਜਾ ਕਾ ਤਨਾ ਆਪਨ ਜਾ ਸਾਹਿਬ ਹੀ ਸੁਣਾ ਆਪ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਾਤ ਲੋਪ ਤਰਾਏ ਜੋ ਕੁਛ ਕਹਿਣਾ ਸੋ ਆਪੇ ਕਹੇ।

ਜੀ ਕੀ ਆਪ ਸਾਚ ਧਾਰੀ ਸਾਹਿਬ ਸਾਚ ਓਤ ਪੋਤੇ ਆਪ ਸੰਗ ਰਾਜ ਆ ਕੀ ਗਤ ਮਿਤ ਕਹੀ ਨਾ ਜਾਏ ਦੂਸਰੋ ਤਾਂ ਸੋਚੀ ਪਾਏ ਤਸਕਾ ਕੀਆ ਸਭ ਪ੍ਰਵਾਨ ਗੁਰਪਤਾ ਨਾਨਕੋ ਜਾਣ ਜੋ ਜਾਣੇ ਤਾਂ ਸਦਾ ਸੁਖੋਏ ਆਪ ਮਿਲਾਏ ਲੈ ਪ੍ਰੋਸੋਏ ਉਹ ਧਨਵੰਤ ਕਲਵੰਤ ਪਦਵੰਤ ਜੀਵਨ ਮੁਕਤ ਜਸ ਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਾ ਜਗਤ।

ਜੈਸ ਮਨ ਬਸੇ ਸੋ ਹੋਤ ਨਿਧਾਨ, ਸਰ ਵਿਸ਼ਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪੁਰ ਸਭ ਲੋਏ, ਸਭ ਤੇ ਉੱਚ ਪਾਇਆ ਸਥਾਨ, ਬਹੁ ਨ ਹੋਵੇ ਆਵਣ ਜਾਨ, ਹਰ ਤਨਖਾੜ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਦ ਰਿਤ ਨਾਮ ਰਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਠ ਉਤਮ ਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਾਸ਼ਟੀ ਏਕ ਤੇ ਸਥਿਤਾ, ਇਹ ਫਲ ਤਿਸ ਜਨ ਕੇ ਮੁਖ

ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤਸਰੀ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕੀ ਫਤਿਹ। ਜੈਤਸਰੀ ਮਹੱਲਾ ਪੰਜਵਾਂ। ਕੋਈ ਜਨ ਹਰਿ ਸਿਉਂ ਦੇਵੈ ਜੋਰ, ਚਰਨ ਗਹੋ ਬਖੋ ਸੁਭ ਰਸਨਾ, ਦੀਜਹਿ ਪ੍ਰਾਨ ਅਖੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵਿਐ ਗੁਣੀ ਨਿਧਾਨ, ਗਾਵਿਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕਹਿ ਨਾਇ ਕਰੀ, ਜੇਤੀ ਸਿਰਠੀ ਉਪਾਈ ਵੇਖਾ ਵਿਣ ਕਰਮਾ ਕਹਿ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ,

ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਜਈ ਜੇ ਤਿਸ ਗੁਣ ਕੋਇ ਕਰੇ। ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਅਪਾਤਾਲ ਸੁਣਿਆ ਪੁਹੈ ਨ ਸਕੈ ਕਾਲ ਨਾਨਕ ਭਗਤਾ ਸਦ

ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਣ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ।

ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀਸਨ ਬੰਧ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ।

ਤਿਸਤੇ ਹੋਏ ਲੱਖ ਦਰੀਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੌਨ ਲਿਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੈ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੈ, ਅਸੰਖ ਪਾਪੀ ਪਾਪ ਕਰ ਜਾਹੈ, ਅਸੰਖ ਕੂੜਿਆਰ ਕੂੜੇ ਫਿਰਾਹੈ, ਅਸੰਖ ਮਲੇਸ਼ ਮਲ ਭਖ ਖਾਹੈ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।

ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ, ਮੂਦ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ।

ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਅਖ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ

ਸੂਚਾ ਹੋਵੈ ਕੋਏ ਤੇ ਸੂਚੇ ਕੋ ਜਾਣੈ ਸੋਏ। ਜੇ ਵੜੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ

ਬੰਧ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕਿ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ। ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇ ਈ ਕੇ, ਜਿਸਨੋ ਬਖਸੇ।

ਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰੇ ਵਖਿਆਣ

ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇਹ ਤਾ ਆਖ ਨਾ ਸਕਹਿ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ।

ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ।

ਇੱਕ ਦੂਜੀ ਭਉ ਲੱਖ ਹੋਹੈ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏਤ ਰਾਹੇ ਪਦ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖ

ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸਵੇ ਧਰਤੀ ਥਾਪ ਰੱਖੀ ਧਰਮਸਾਲ।

ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ।

ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਅਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਣਿਆਰ, ਅਹਰਣ ਮਤ ਵੇਦ ਹਥਿਆਰ, ਭਾਉ ਖਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸਚੀ ਟਕਸਾਲ, ਜਿਨ ਕੋ ਨਦਰ ਕਰਮ

ਆਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਹਿਣ ਅਰ ਵਰਨ ਜਾਤ ਅਰ ਪਾਤ ਨਹੰਜਹਿ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤਿਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰਗ ਅਕਾਲੇ ਨਮਸਤੰਗ ਕ੍ਰਿਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋ ਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨ੍ਰਿਕਰਮੇ ਨਮਸਤੰਗ ਨ੍ਰਿਭਰਮੇ ਨਮਸਤੰਗ ਨ੍ਰਿਦੇਸੇ ਨਮਸਤੰਗ ਨ੍ਰਿਭੇਸੇ ਨਮਸਤੰਗ ਨ੍ਰਿਨਾਮੇ ਨਮਸਤੰਗ ਨ੍ਰਿਕਾਮੇ ਨਮਸਤੰਗ ਨ੍ਰਿਧਾਤੇ ਨਮਸਤੰਗ ਨ੍ਰਿਘਾਤੇ ਨਮਸਤੰਗ ਨ੍ਰਿਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨ੍ਰਿਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਵਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤੁ ਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਵੇ ਨਮਸਤਸਤੁ ਅਜਵੇ ਆਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨ੍ਰਿਧਾਮੇ ਨਮਸਤੰਗ ਨ੍ਰਿਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤੁ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਣਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤੁ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕ੍ਰਿਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਧੇ ਨਮਸਤੰਗ ਨ੍ਰਸਾਕੇ ਨਮਸਤੰਗ ਨ੍ਰਿਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤੁ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

ਪੀਤ ਹੈ, ਤ੍ਰਿਮਾਣ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਧ ਹੈ, ਅਬੰਧ ਹੈ, ਨਿਰਬੂਝ ਹੈ, ਅਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰੀਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ।

ਭਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਣ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਣ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਣ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਯੋਗ ਯੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸੱਚ ਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰਗ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ

ਅੰਗੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪ੍ਰਮਾਥੇ ਨਮਸਤਵੰਗ ਗੰਜੇ ਨਮਸਤਵੰਗ ਭੰਜੇ ਨਮਸਤਵੰਗ ਕਾਲੇ ਨਮਸਤਵੰਗ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾ ਰਿਦ ਸਿੱਧੰਗ ਨਿਵਾਸੀ ਚਰਪਟ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ।

ਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਾਨ ਹੀ ਪੁਰਤੀਨ ਲੋਕ ਚੋ ਦਹਿ ਕੇ ਬਿਖੈ ਜਗ ਜਾਪਈ ਜਹ ਜਾਪ ਆਦਿ ਦੇਵਨਾਦ ਮੂਰਤ ਥਾਪਿਓ ਸਭੈ ਜਹ ਤਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਬਿਸਵ ਰਚਿਓ ਸਯੰ ਭਵ ਗੜਨ ਭੰਜਨ ਹਾਰ ਕਾਲ ਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬਗਣਤਾ ਸਰਬਹਣਤਾ ਸਰਬਤੇ ਅਣਭੇਖ ਸਰਬ ਸ਼ਾਸਤ੍ਰ ਨਾ ਜਾਣਹੀ ਜਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪ੍ਰਾਣ ਸ਼ਾਸਤ੍ਰ ਨਾ ਆਵਹੀ ਵਹ ਚਿਤ ਮਦ ਭਾਰ ਛੰਦ ਤਾ ਪ੍ਰਸਾਦ ਗੁਣਗਣ ਉਦਾਰ ਮਹਿਮਾ ਪਾਰ ਆਸਨ ਅਭੰਗ ਉਪਮਾ ਨੰਗ ਅਣਭਉ ਪ੍ਰਕਾਸ਼ ਨਿਸਦਿਨ ਅਨਾਸ਼

ਵਾਡੈ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਭਰੇ ਹੈ ਪਵਿੱਤਰੈ ਪ੍ਰਥੀਸੈ ਆਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਥਤੇ ਕਹਿਆ ਸ਼ਿਜ ਦੇਸੈ ਕਹਿਆ ਭਿਜ ਭੇਸੈ ਕਹਿਆ ਗੰਜ ਕਰਮੈ ਕਹਿਆ ਭੰਜ ਭਰਮੈ ਕਹਿਆ ਭਿਜ ਲੋਕੈ ਕਹਿਆ ਦਿੱਤ ਸੋਕੈ ਕਹਿਆ ਭੂਤ ਵਰਨੈ ਕਹਿ ਵਿਭੂਤ ਕਰਨੈ ਕਹਿ ਰਾਜੰਗ ਪ੍ਰਭਾਹੈ ਕਹਿ ਧਰਮੰਗ ਤੁਝਾਹੈ ਕਹਿਆ ਸੋਕ ਵਰਨੈ ਕਹਿ ਸਰਬਾ ਆਭਰਣੈ ਕਹਿ ਜਗਦੰਗ ਕ੍ਰਿਤੀ ਹੈ ਕਹਿ ਸ਼ਤਰੰਗ ਛਤਰੀ ਹੈ ਕਹਿ ਬ੍ਰਹਮੰਗ ਸਰੂਪੈ ਕਹਿ ਅਨੁਭਵ ਅਨੂਪੈ ਕਹਿ ਆਦ ਅਦੇਵ ਹੈ ਕਹਿ ਆਪ ਅਭੇਵ ਹੈ ਕਹਿ ਚਿਤਰੰਗ ਵਹੀਨੈ ਕਹਿ ਏਕੈ ਅਧੀਨੈ ਕਹਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਹਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਣਾ ਹੈ ਕਿ ਸਾਹਾਣ ਸਾਹ ਹੈ ਕਿ ਕਾਰਣ ਕੁਣਿਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣੈ ਕਿ ਸਰਬਤਰ ਭਾਉਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਪੋਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਪਰਮੰਗ ਫਹੀਮੈ ਕੇ ਅਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ ਹਮੇਸਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤੁਮਾਮੈ ਰਜੁਅਲ ਨਿਧਾਨੈ ਹਰੀਫੁਲ ਅਜੀ ਮੈਰ ਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋਪਰਾਜ ਹੈ ਸਦਾ ਸਰਬਸਾਜ ਹੈ ਸਮਸਤਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰ ਆਦ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰਗ ਤ੍ਰਿਵਾਦੇ ਅਗੰਜੇ ਅਗਾਧੇ ਸੋਭੰਗ ਸਰਬਭਾਗੇ ਸੁਸਰਬਾਨੁਰਾਗੈ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਛੂਤ ਹੈ ਕਿ ਨਿਰਕੰਗ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਗਤ ਪ੍ਰਭਾ ਹੈ ਸਦੈਵੰ ਸਦਾ ਹੈ।

ਤੁਧਾਰ ਜਲ ਥਲ ਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਣਭਵ ਅਨਾਸ ਧ੍ਰਿਤ ਧਰ ਧੁਰਾਸ ਆ ਜਾਣ ਬਾਹੋ ਏਕੈ ਸਦਾਹੋ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ

ਈਟ ਧਰਮ ਅਤਿ ਢੀਟ ਕਰਮ ਅਣ ਬ੍ਰਹਣ ਅਨੰਤ ਦਾਤਾ ਮਹੰਤ ਹਰਿ ਬੋਲ ਮਨਾ ਛੰਦ ਤਾ ਪ੍ਰਸਾਦ ਕਰਨ ਆਲਿਆ ਹੈ ਅਰਘਾਲਿਆ ਹੈ ਖਲ ਖੰਡਨ ਹੈ ਮਹਿਮੰਡਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਧ੍ਰਿਤ ਕੇ ਧਰਨ ਹੈ ਜਾਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਭਰ ਹੈ ਸਰਬੰਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ।

ਸਮਲਿੰਦਮ ਵਾਸਨ ਮਾਤੇਕ ਜਾਣ ਕੇ ਮਾਣ ਮਲਿਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਿਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾ ਚਿਕ ਅਨੇਕ ਸੋ ਏਕ ਦਵਿਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਣ ਬਾੜ ਜੈਤ ਧੁਨ ਪਾਪਣ ਕੇਵ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਬੈਵ ਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾ ਧਪ ਜਿਉਂ ਤ੍ਰਿਲੋਕ ਰਾਜ ਕਰੇਂਗੇ ਕੋਟ ਸਨਾਨ ਗਜਾਤਿਕ ਦਾਨ ਅਨੇਕ ਸੋ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਜੀਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਭਗ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਵੈਸ ਬਿਤਾਇਓ ਸਾਚ ਕਹੋਂ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਿਛਾਂ ਕੋ ਸੀਸ ਨਿਵਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਵਾਚ ਬੇਨਤੀ ਚਾਓ ਪਈ। ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁੱਖ ਸਭੈ ਤੁਮ ਘਾਵ ਹੋ, ਆਫਾ ਦੈ ਮੋਹੇ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਰੱਛਾ ਨਿਜ ਕਰਦੈ ਕਰਿਆ, ਸਭੈ ਰੰਗ ਕਉ ਆਜ ਸੰਘਰਿਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹਾਦੈ ਮੁਜੈ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਰ ਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹੇ ਰਾਖਣ ਹਾਰੇ, ਸਾਹਿਬ ਸੰਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਣ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਣ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਣ ਕਾਲ ਸਭ ਜਗਤ ਬਨਾਇਓ, ਦੇਵ ਦੈ ਜਸ਼ਨ ਪਜਾਇਓ, ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਵੱਧ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕੇ ਕੀ ਪੀਰ ਪਛਾਨੈ, ਘੜ ਘੜ ਕੇ ਪੜ ਪੜ ਕੀ ਜਾਣੈ, ਜਾਵੇ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਾਵੇ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝੀ ਉਚਾਰੈ, ਤੁਮ ਸਭ ਹੀ ਤੇ ਰਹਤ ਨਿਰਾਲਮ, ਜਾਨਤ ਵੇਦ ਭੇਦ ਅਰਿਆਲਮ,

ਮਹਾਂਮੂੜ ਕਛ ਭੇਦ ਨਾ ਜਾਣਤ। ਮਹਾਂਦੇਵ ਕਉ ਕਹਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪੁਨੀ ਬੁਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਣ ਜਾਏ ਪਸਾਰਾ, ਕਹਿ ਵਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਅੰਡ ਜਿਰ ਸੇ ਤਜਕੀਨੀ, ਅਤ ਭੁਜ ਖਾਣ ਬਹੁਰ ਰਚ ਦੀਨੀ। ਕਹੂੰ ਫੂਰ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ। ਸਿਗਰੀ ਸ੍ਰਿਠ ਦਿਖਾਏ ਅਚੰਭ ਭਵ, ਆ ਜੁਗਾ ਸਰੂਪ ਸਯੰ ਭਵ। ਅਵਰਛਾ ਮੇਰੀ ਤੁਮ ਕਰੋ, ਸਿੱਖ ਵਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ। ਜੇ ਅਸਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਇ ਮਰੇ। ਪੁਰਖ ਜਵਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਧਿਆ ਹੈ, ਤਾਂ ਕੇ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਹੇ ਸਭ ਕਾਲ।

ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲਵਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਅਨ ਕੋ ਸ਼ੈ ਕਰਤਾ। ਸ੍ਰੀ ਅਸਤੁਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੂਖ ਨਾ ਤਿਸੈ ਬਿਆਪਤ ਕੋਈ। ਅੜਿਲ ਸੁਨੈ ਗੁੰਗ ਜੋ ਯਾਹੈ ਸੁਰਸ ਨਾ ਪਾਵਈ, ਸੁਨੈ ਮੂੜ ਚਿਤਲਾਏ ਚਤੁਰਤਾਏ ਆਵਈ। ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੈ, ਹੋ ਜੋ ਯਾ ਕੀ ਏਕ ਵਾਰ, ਚਉ ਪਈ ਕੋ ਕਹੈ ਚਉ ਪਈ। ਸੰਬਤ ਸਤਰਹਿ ਸਹਸ ਭਣਿਜੈ, ਅਰਥ ਸਹਸ ਪੁਣਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕਉ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਕਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਛੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਉਦਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਇ ਨਾਹੀਂ, ਕਿਰਪਾ ਕਰ ਬਣ ਵਾਰੀਆ, ਏਸ ਨੋ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ।

ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਣ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸੁਆਰਿਆ, ਕਹਿ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵਏ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵਏ। ਆਪ ਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮਨਿਹੋ ਗੁਰੂ ਕੇਰਾ, ਗਾਵਹੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤ ਹੋ ਕਥਿਓ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੋਂ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਾਮੇ ਅਗੋਚਰਾ ਤੇਰਾ।

ਜਿਨ ਜਗਤਿ ਉਪਾਇਆ, ਕਹੈ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧੇ ਉਪਾਏ, ਇੱਕ ਵੇਖ ਪਸਣੇ ਆਇਆ। ਲਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸਨੋਂ ਆਪ ਤੁਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੰਕੇਰੀ, ਵਿਖ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਵਾਲ ਹੁਣ ਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜਿਉ ਤੂੰ

ਧਿਆਵਹੇ ਜਿਸਨੋਂ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਿਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਿਤ ਸੰਗਤ ਸਬਾਈਆ ਕਹਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਿਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜਨਾ ਉਪਜੈ ਵਿਣ ਸਹਜੈ ਸਹਿਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸਹਿ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗਹੋ ਹਰਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਜ ਉਪਜੈ ਇਹ ਸਹਿਸਾਇ ਵਜਾਏ ਜੀ ਉਹ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਉਹ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋਂ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਿਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨਿ ਅਵਰ ਨ ਜਾਣੈ ਕੋਏ ਕਹਿ ਨਾਨਕ ਸੁਣਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁਛੋ ਬਵੇਕੀਆ ਜਾਏ ਅਨੇਕ ਜੋਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕਸ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਣਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ ਵਡਦਾਤਾ ਜੇ ਅਗਣ ਮਹਿ ਆਹਾਰ ਪਹੁੰਚਾਵੇ ਉਸਨੋਂ ਕਿਹੋ ਪੁਹੈ ਨਾ ਸਕੀ ਜਿਸਨੋਂ ਆਪਣੀ ਲਿਵਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕੇ ਵਡਦਾਤਾ ਸੋ ਕਿਉਂ ਮਨਹੋਂ ਵਿਸਾਰੀਐ ਜੈਸੀ ਅਗਣ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਣ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਭੱਲੈ ਪਾਏ
ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀਓ ਲਾਹਾ ਖਟਿਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂ ਅੰਦਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅੰਦਰਸ ਸਭ ਵੀਸਰੇ, ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਹੈ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟਕਾ ਮੂੜ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆ ਪਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾ ਪਏ ਅਨਹਤ ਬਾਣੀ, ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਹੈ ਜੋਤ ਧਰੀ, ਹਰ ਬਿਣਿਆ ਵਰਨਾ ਦੇਖੋ ਕੋਈ, ਹਰ ਬਿਣਿਆ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਣਿਆ ਵਰਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ, ਸੱਚੈ ਸੁਣਨੈ ਨੋ ਪਠਾਏ, ਸੱਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ, ਸੱਚੈ ਸੁਣਨੈ ਨੋ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ।

ਪਵਣ ਵਜਾਇਆ। ਇਹੋ ਸਾਚਾ ਸੁਹਿਲਾ ਸਾਚੈ ਘਰ ਗਾਵਹੋ, ਗਾਵੋ ਤਾਂ ਸੁਹਿਲਾ ਘਰ ਸਾਚੈ, ਦਿੱਥੈ ਸਜਾ ਸਦਾ ਸੱਚ ਧਿਆਵਹੇ। ਸੱਚੋ ਧਿਆਵ ਹੈ ਜਾਤ ਦੁਭਾਵ ਹੈ, ਗੁਰਮੁਖ ਜਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ

Vaikuru, Vaikuru, Vaikuru, Vaikuru, Vaikuru.

Vai guru.

Vai, vai, vai, vai.

Vai guru.

Why,

Why,

Why?

ਜਗਰਾਜ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਸ਼ੁਕਰਾਨਾ ਹੈ ਆਪ ਜੀ ਦਾ। ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ,

সব হলো না কে কাম্মা। জনম মরণ দোহ মে নাহি জন পর উপকারী আয়ে, জি দান দে ভগতি লায়ন হর সিউ লেন মিলায়। মহান ত্যাগী নাম দে রসিয়ে রাজে যোগী শ্রীমান সন্ত বাবা ঈশ্বর সিং জী রাড়া সাহেব বালে মহাপুরুষ, ਜਿਨ੍ਹਾਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਰੋਜ਼ ਤੋਂ ਗੁਰੂ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਜਿਨ੍ਹਾਂ ਦੇ ਭੋਗ ਠੀਕ 9 ਵਜੇ ਪੈਣਗੇ। ਉਪਰੰਤ ਦੀਵਾਨ ਸਜਣਗੇ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ ਕਥਾ ਵਿਚਾਰਾਂ, ਮਹਾਂਪੁਰਖਾਂ ਦਾ ਜੀਵਨ, ਕਿਵੇਂ ਮਹਾਂਪੁਰਖਾਂ ਨੇ ਸੰਗਤਾਂ ਨੂੰ ਰੱਬ ਦੇ ਨਾਲ ਜੋੜਿਆ। ਸਾਧ ਸੰਗਤ, ਐਸੇ ਮਹਾਂਪੁਰਖ ਜਿਨ੍ਹਾਂ ਦੀ ਸੰਗਤ ਕਰਕੇ ਸਾਧੂ ਪੈਦਾ ਹੋਏ, ਮਹਾਤਮਾ, ਉਹਨਾਂ ਦੀ ਸੰਗਤ ਕੀਤੀ ਸੰਤ ਬਾਬਾ ਬਰਿਆਮ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ, ਕਿੱਡੇ ਵੱਡੇ ਮਹਾਂਪੁਰਖ। ਉਹਨਾਂ ਦੀ ਸੰਗਤ ਕੀਤੀ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਭੇਵੇ ਵਾਲੇ, ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਭੇਵੇ ਵਾਲੇ, ਸੰਤ ਬਾਬਾ ਸੁਖਦੇਵ ਸਿੰਘ ਅਲੌਰਾ ਸਾਹਿਬ। ਕਿੰਨੇ ਮਹਾਂਪੁਰਖ, ਐਸੇ ਮਹਾਂਪੁਰਖ ਜਿਨ੍ਹਾਂ ਦੀ ਸੰਗਤ ਕਰਕੇ ਸਾਧੂ ਬਣ ਗਏ, ਲੱਖਾਂ ਹੀ ਦੁਨੀਆਂ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦਿੱਤਾ, ਲੱਖਾਂ ਹੀ ਦੁਨੀਆਂ। ਕਿੰਨੇ ਉੱਜੜਦੇ ਹੋਏ ਘਰ ਵਸ ਗਏ, ਘਰਾਂ ਦੇ ਵਿੱਚ ਦੁੱਖ ਅਤੇ ਕਲੇਸ਼ ਸਨ, ਅੰਮ੍ਰਿਤ ਆ ਗਿਆ, ਅੰਮ੍ਰਿਤ ਵੇਲਾ ਆ ਗਿਆ, ਅੰਮ੍ਰਿਤ ਵੇਲੇ ਦੀ ਮਿੱਠੀ ਬਾਣੀ ਆ ਗਈ। ਐਸੇ ਮਹਾਂਪੁਰਖ ਆਪ ਜੀ ਨੇ ਦਿਨ ਦੇ ਦੀਵਾਨਾਂ ਦੇ ਵਿੱਚ ਵੀ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਮੇਂ ਔਰ ਸਵਾਸਾਂ ਨੂੰ ਸਫਲਿਆ ਕਰਨਾ ਹੈ ਜੀ। ਆਓ ਹੁਣ ਗੁਰੂ ਪਿਆਰਿਆਂ ਪਾਸੋਂ ਵਾਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਕਲਾ ਨਾ ਖੇਡੀਐ ਜੇ ਤਰ ਕੇ ਗਿਆ ਹਾਰੀਐ।

तुमरी कृपा में सुख कने

ਖਾਲਸਾ ਜੀ ਸਾਹਿਬ। ਤਹਾਂ ਤਹਾਂ ਰਿਸ਼ਿਆ ਰਿਆਏ ਦੇਖ ਤੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ, ਪ੍ਰਨ ਪੰਜਾਂ ਬਾਣੀਆਂ ਦੇ ਨਿਤਨੇਮ, ਵਾਹਿਗੁਰੂ ਸਿਮਰਨ ਜਾਪ, ਸੰਪੂਰਨ ਆਸਾ ਕੀ ਵਾਰ ਦੇ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਪਾਤਸ਼ਾਹ ਜੀਓ, ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪੁੱਥਰਾ, ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ, ਕਿਰਪਾ ਕਰੋ, ਪਾਵਨ ਅਤੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਹੁਕਮਨਾਮੇ ਦੇ ਚੱਲਣ ਸਮਰੱਥਾ ਬਖਸ਼ੋ ਮਹਾਰਾਜ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਭਾਈ ਪ੍ਰਕਾਸ਼ ਸਿੰਘ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਦੁੱਖਾਂ ਕਲੇਸ਼ਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ਼੍ਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਰ ਹਰ ਨਾਮ ਧਿਆਏ ਮਨ ਅਦਰਗੇ ਪਾਵੇ ਮਾਨ, ਕਿਰਪਾ ਸੁਕਟੀ ਹੈ ਹੁਮੇ ਟੁਕੀ ਗੁਮਾਨ। ਗੁਰਮੁਖ ਕਬਲ ਬੁਸਿਆ ਸੁ ਆਤਮ ਬ੍ਰਹਮ ਪਛਾਨ। ਹਰ ਹਰ ਕਿਰਪਾ ਧਾਰ ਪ੍ਰਭ, ਜਬ ਨਾਮ ਜਬਰ ਨਾਮ ਤਨਾਵ ਸ੍ਰੀ ਤਨਵੰਤੀ ਜਾਣੇ ਪਾਏ। ਜਸਾ ਗੁਰ ਕੀ ਕਾਰ ਕਮਾਏ, ਤਨ ਮਨ ਸੌਂਪੀ ਜਿਸੁ ਭਾਈ ਲੈ ਹੁਕਮ ਪੁਰਾਓ। ਜੈਬ ਸਵ ਵੈਸੇ ਭਾਈ ਜੀ ਭੇਜੇ ਤੈ ਜਾਓ। ਏੜ ਤਨ ਹੋਰ ਕੋ ਨਾਹੀ ਭਾਈ, ਜੇੜ ਸੱਚਾ ਨਾਮ ਸਦਾ ਸਤੇ ਕੀ ਗੁਣਗਾ ਭਾਈ, ਸਦਾ ਸਤੇ ਕੀ ਸੰਗ ਰਹਾਓ। ਭੈਣ ਗੁਣ ਚੰਗਈਆਂ ਭਾਈ, ਆਪਣੀ ਪਤਕੇ ਸਾਧ ਆਪਣੇ ਕਾਇ ਤਿਸਕਾ ਕੈਸ ਲਾਈਏ ਭਾਈ, ਦਰਸ਼ਨ ਕੋ ਬਾਲ ਜਾਏ। ਸਤਿਗੁਰੂ ਵਿੱਚ ਵੱਡੀਆਂ ਵਡਿਆਈਆਂ ਭਾਈ, ਕਰਮ ਲੇ ਤਾਂ ਪਾਏ, ਇੱਕ ਹੁਕਮਾਨ ਨਾ ਜਾਣੀ ਭਾਈ ਦੂਜੇ ਭਾਈ ਫਰਾਏ। ਸੰਗਤ ਢੋਈ ਨਾ ਮਿਲੇ ਭਾਈ, ਵੈਸਣ ਮਿਲਣ ਤਾਂ ਨਾਨਕ ਹੁਕਮ ਨਾ ਮਨਾਏ ਸੀ ਭਾਈ, ਜਿਨ੍ਹਾਂ ਤੁਰੇ ਕਮਾਇਆ ਨਾ। ਤਿੰਨ ਬਿਟੋਂ ਉਬਾਰਿਆ ਭਾਈ, ਤਿੰਨ ਕੋ ਸਭ ਲੁਹਾਰੇ ਜਾਓ, ਸੇ ਦਾੜੀਆਂ ਸਤੀਆਂ ਜੋ ਗੁਰਤਰਨੀ ਲਗਾਨਾ। ਆਨੰਦਨ ਸੇਵਿੰਗ ਗੁਰੇ ਆਪਣਾ, ਆਨੰਦਨ ਆਨੰਦਨ ਹਨ, ਨਾਨਕ ਸਿਮ ਸੋਹਣੇ ਸੱਚੇ ਦਾਦ ਸਨ, ਮੁਖ ਸੱਚੇ ਸਦਾੜੀਆਂ ਸਜ ਬੋਲੇ ਸਚ ਕੁਮਾਰ। ਸੱਚਾ ਸ਼ਬਦ ਮਨ ਵਸਿਆ, ਸਤਿਗੁਰੂ ਮੈਂ ਸਮਾਏ, ਸੱਚੀ ਰਾਸੀ ਸੱਚ ਤਾਨ ਉੱਤਮ ਪਦਵੀ ਪਾਏ। ਸੱਚ ਸੁਣੇ ਸੱਚ ਮਨ ਲੈਣ, ਸੱਚੀ ਕਾਰ ਕਮਾਏ, ਸੱਚੀ ਦਰਗੇ ਬੈਸਣਾ ਸੱਚੇ ਮੈਂ ਸਮਾਏ। ਬਿਨ ਸਤਿਗੁਰ ਸੱਚ ਨ ਪਾਈਐ, ਮਨ ਭੂਲੇ ਜਾਹੀ, ਬੀਹਾ ਪ੍ਰਿਓ ਪ੍ਰਿਓ ਕਰੇ ਜਲ ਪ੍ਰੇਮ ਪਿਆਰ, ਗੁਰ ਮਿਲੇ ਸੀਤਲ ਜਲ ਪਾਇਆ, ਸਭ ਦੁੱਖ ਨਿਵਾਰਨ ਹਾਰ। ਤੇ ਚੁੱਕੇ ਸਹਿਜ ਉਪਜੇ, ਚੁੱਕੇ ਕੋ ਉਪਕਾਰ, ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਨੂੰ ਧਾਰ। ਬੀਹਾ ਤੂੰ ਸੱਚ ਚਾਹੋ, ਸੱਚੇ ਸੋ ਲੇ ਬਲਾਏ, ਬੋਲਿਆ ਤੇਰਾ ਸਾਇਮ ਪਵੈ, ਗੁਰਮੁਖ ਅਲਾਏ, ਸ਼ਬਦ ਚਿੰਤ ਖੁਦ ਰਹਿ ਮਨ ਲਰਦਾ। ਚਾਰੇ ਕੁੰਡਾਂ ਝੋਕ ਵਰਦਾ, ਭੂਮ ਪਵੇ ਸਵਾਏ, ਜਲ ਹੀ ਤੇ ਸਭ ਉਪਜੈ, ਬਿੰਦਲ ਪਿਆਸ ਨਾ ਜਾਏ।

ਬਿਰਸਾਗੁਰ ਕਿਨੇ ਨਾ ਪਾਇਆ, ਕਰ ਕਰ ਸਕੇ ਵਿਚਾਰ, ਨਦ ਕਰੇ ਦੇ ਆਪਣੀ ਤਾਂ ਆਪੇ ਲੈ ਸਵਾਰ, ਨਾਨਕ ਗੁਰਮੁਖ ਜਿਨੀ ਧਾਇਆ ਆਏ ਸੇ ਪ੍ਰਵਾਣ, ਜੋਗ ਨ ਭਗਵੀ ਕੱਪੜੀ, ਜੋਗ ਨ ਮੈਲ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈ ਐ, ਸਤਿਗੁਰ ਕੇ ਵਿਦੇਸ਼, ਚਾਰੇ ਕੁੰਡਾਂ ਜੇ ਪਵੇ ਵੇਦ ਪੜੇ ਜੁਗਤਾਰ, ਨਾਨਕ ਸੱਚਾ ਭੇਟੇ ਹਰ ਮਨ ਵਸੀ ਪਾਵੇ ਮੁਖ ਦੁਆਰ, ਨਾਨਕ ਹੁਕਮ ਵਰਤੇ ਖਸਮ ਕਾ ਮਤ ਭਵੀ ਫਰੇ ਚਲ ਚੇਤ, ਮਾਨਵ ਸੁਖ ਦੋਸਤੀ ਸੁਖ ਕੁਸ਼ੇ ਮਿਤ, ਗੁਰਮੁਖ ਸੁਕਰ ਦੋਸਤੀ ਸਤਿਗੁਰ ਸੁਣ ਲਾਇਆ ਚੇਤ, ਜੰਮਣ ਮਰਨ ਕਾ ਮੋਲ ਕੱਟੀਐ ਤਾਂ ਸਗੋ ਵੀ ਮਿਤ, ਭੁੱਲਿਆ ਸਮਝਾਇਆ ਸੀ ਜਾਗੋ ਨਦਰ ਕਰੇ, ਨਾ ਨਦਰੀ ਬਾਹਰੀ ਕਰਨ ਭਲਾ ਕਰੇ, ਸਲੋਕ ਮਹਲਾ ਚੌਥਾ ਏਕ ਓਂਕਾਰ ਸਤਿਗੁਰ ਪ੍ਰਸਾਦਿ।

ਜਿਤ ਮਿਲੇ ਐਂਤ ਕੁਤਰੈ ਤਨ ਮਨ ਸੀਤਲ ਹੋਈ। ਵਾਹੋ ਵਾਹੋ ਸਤਿਗੁਰੂ ਸਤਿਪੁਰਖ ਹੈ ਜਿਸਨੂੰ ਸਮ ਸਭ ਕੋਈ। ਵਾਹੋ ਵਾਹੋ ਸਤਿਗੁਰ ਸਤਿਗੁਰ ਨਿਰਵੈਰ ਹੈ ਜਿਨ ਨਿੰਦਾ ਉਸਤ ਤੁਲ।

ਜਿਨ ਨਾਨਕ ਨਾਮ ਸਲਾਹਿਆ ਬਵਣ ਮੰਤਨ ਭੰਗ ਮੂੰਹ ਭਰੀਆਂ ਸੋਨੇ ਕਿਉਂ ਸੱਜਣ ਮੇਰੇ ਪਿਆਰੇ ਆ ਢੁੰਡੇ ਦੀ ਤਿੰਨ ਸੱਜਣ ਸੱਸ ਵਾਰਿਆ ਸਤਿਗੁਰ ਮੈਂ ਡਾਮੇ ਤੈ ਜੇ ਮੇਰੇ ਤੈ ਮਨਵਾਰਿਆ ਦਿਨ ਦਾ ਮੂੰਹ ਪਰਦਾਸ ਸੱਜਣ ਸੱਜਣ ਮਾਰਿਆ ਨਾਨਕ ਅੰਬਰ ਭਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹਾਂ ਖੜੀ

ਗੁਰਮੁਖ ਇਹ ਮਨ ਰਸੀ ਹੈ ਜਿੰਨਾ ਗੁਰਮੁਖ ਅੰਦਰ ਨੂੰ ਤੇ ਪ੍ਰੀਤਮ ਸੱਚੀ ਲਾਇਆ ਰਾਤੀ ਅਤੇ ਡਿਉ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜੋ ਪ੍ਰੀਤਮ ਸੱਚਾ ਪਾਈ ਹੈ।

ਨਾਨਕ ਲਿਓ ਮਿਲਾਏ ਮੈਂ ਦਾਤ ਦੀਜੇ ਨਾਮ ਹਾਰ ਗੁਰਮੁਖ ਅਸੀ ਗੁਰਮੁਖ ਰੋਵੇ ਜੇ ਗੁਰਮੁਖ ਕਰਿਆ ਸਾਹੀ ਭਗਤ ਹੋਵੇ ਗੁਰਮੁਖ ਵਸੂ ਕਰੇ ਵਿਚਾਰ ਗੁਰਮੁਖ ਨਾਮ ਪਾਵੇ ਪਾਰ ਜਨੰਦਰ ਨਾਮ ਨਦਾਨ ਗੈ ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਦੂ ਜਲੇ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੇ ਜਿਆ ਬਖਸੇ ਕਰਤਾਰ ਨਾਨਕ

ਮਾਨੁਖ ਸੇਵਾ ਜੋ ਕਰੇ ਦੂਜੇ ਭਾਜਤ ਲਾਏ, ਪੁੱਤ ਕਲਾਤ ਕਟਾਂਬੈ ਮਾਇਆ ਮੋਦਾਏ, ਦਰਗੇ ਲੇਖਾ ਮੰਗੀਏ ਕੋਈ ਅੰਤਨ ਸਕੀ ਛਡਾਏ, ਬਿਨ ਨਾਮੇ ਸਭ ਦੁੱਖ ਹੈ ਦੁਖਦਾਈ ਮੂੰਹ ਮਾਏ। ਨਾਨਕ ਗੁਰਮੁਖ ਨਦਰੀ ਆਇਆ ਮੂੰਹ ਮਾਇਆ ਵਿਸ਼ਵ ਸਭ ਜਾਏ, ਗੁਰਮੁਖ ਹੁਕਮ ਨੇ ਸਿਕੇਰਾ ਹੁਕਮੇ ਸੁਖ ਪਾਏ, ਹੁਕਮੋ ਸੇਵੇ ਕੁੰਬਰਾ ਦੇ ਹੁਕਮੇ ਸੁਮੇ ਸੁਮਾਏ, ਹੁਕਮ ਵਰਤਣੇ ਸੁਸੰਜਮ ਮਨ ਤੰਦਿਆ ਫਾਲ ਪਾਏ, ਸਦਾ

ਮਾਨ ਹੁਕਮ ਹੁਕਮ ਨਬ ਦਿਵ ਬੜੀ ਰਦੋਂ ਮੈਂ ਕਨ ਗੁਮਾਏ ਵਰਤਨੇ ਸੁਸੰਜਮ ਪੂਜਾ ਪਖੰਡ ਪਰਮਨਾ ਦਾ ਅੰਤਰੋਂ ਕੁਸੁਦਮਾ ਬੋਬੇ ਤਜੋਸਤੀ ਸ਼ਾਰ ਉਡਾਏ ਜਿਹਨੂੰ ਪਾਏ ਤਿਸ ਨਾ ਚੇਤੇ ਬਿਨ ਚੇਤੇ ਕਿਉਂ ਸੁਪਾਏ ਨਾਨਕ ਪ੍ਰਪੰਚ ਕੀਆ ਧੋਰ ਕਰਤੇ ਹੋਰ ਲਿਖਿਆ ਕੁਮਾਏ ਗੁਰਮੁਖ ਪ੍ਰਤੀਤ ਪਈ ਮਨਮਾਨਿਆ ਅੰਤ ਸੇਵਾ ਕਰ ਸੁਮਾਏ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੇ ਸਭ ਆਏ ਮੰਨਿਆ ਸਤਿਗੁਰ ਪਰਮ ਵਿਚਾਰੀ ਸਤਿਗੁਰ ਕਾ ਦਰਸ ਦੇਖੇ ਸਭ ਆਏ ਮੰਨਿਆ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸ ਨਾ ਭੁਖ ਸਬਜਾਏ ਹਉ ਸਦਾ ਸਦਾ ਬੁਲਾਰੀ ਗੁਰਿਆ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰਚਰਣੀ ਲੱਗੇ ਆਏ ਜਿਨ ਪਿਰੀਆਂ ਸੁਣੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਰ ਹੋਂ ਫਿਰਾਂ ਫਿਰ ਦੇ ਰੱਖਾਂ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਜਿਤਿਆਇਆ ਸਤਿਗੁਰ ਸੁਰ ਚਲਾਏ ਤਿਨ ਕੀ ਦੁੱਖ ਭੁੱਖ ਹੋਵੇਂ ਵੱਡਾ ਰੋਗ ਗਿਆ ਨਿਰਦੋਖ ਪੈ ਲਵਲਾਏ ਗੁਣ ਗਾਵੇ ਗੁਣ ਉਚਰੈ ਗੁਣ ਮੈਂ ਸੁਮੇ ਸੁਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭਿਆਏ ਮਾਨ ਮੁਖ ਮਾਇਆ ਮੋਹ ਹੈ ਨਾਮ ਲੱਗੇ ਪਿਆਰ ਕੂੜ ਕਮਾਵੇ ਕੂੜ ਕਰੇ ਕੂੜ ਕਮਾਵੇ ਕੂੜ ਸੰਗਰੇ ਕੂੜ ਕਰੇ ਆਹਾਰ ਵਿਖ ਮਾਇਆ ਤਨ ਸੰਤ ਮਰੇ ਅੰਤ ਹੋਏ ਸਭ ਸਾਰ ਕਾਰਮ ਤਨਸ ਸੰਜਮ ਕਰੇ ਅੰਤਰ ਲੋ ਵਿਕਾਰ ਨਾਨਕ ਮਨਮੁਖ ਜੇ ਕੁਮਾਰ ਸੁਥਾਨ ਪਵੈ ਦਰਗੇ ਖੁਆਰ ਸਭਨਾ ਰਾਗਾਂ ਸੁਭਲਾ ਪਾਈ ਜਿਦ ਵਸਿਆ ਮਨ ਆਏ ਰਾਗ ਨਾਸ ਸਤ ਕੀਂਦ ਕਈ ਨਾ ਜਾਏ ਰਾਗੇ ਨਾ ਦੇ ਬਾਰਾ ਇਨੀ ਹੁਕਮ ਬੁਝਿਆ ਜਾਏ ਨਾਨਕ ਹੁਕਮੇ ਬੁਝੇ ਤਿੰਨਾ ਰਾਸ ਹੋਏ ਸਾਗੁਰ ਤੇ ਸੋਝੀ ਪਾਏ ਸਭ ਕਿਸੇ ਤੇ ਹੋਇਆ ਜੋ ਕਿਸੇ ਦੀ ਰਜਾਏ ਸਤਿਗੁਰੂ ਤੇ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਤਿਆ ਅੰਮ੍ਰਿਤ ਬਾਣੀ ਤਤ ਗੁਰਮੁਖ ਵਸੇ ਮਨ ਆਈ ਹਿਰਦੇ ਕੰ ਪ੍ਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਤਿਨ ਕੋ ਮੇਲਿਓ ਜਿਨ ਧੋਲ ਮਸਤੁ ਭਾਗ ਲਿਖਾਏ।

ਕਣਕ ਮਾਇ ਗੁਰਸਰਨਾਇ ਭਰੇ ਨਾਨਕ ਰੇ ਛਡਾਈ ਸਤਿਗੁਰ ਪੁਰਖ ਹਰਿ ਧਿਆਇ ਦਾ ਸਤਸੰਗ ਸਤਿਗੁਰ ਭਾਈ ਸਤਸੰਗ ਸਤਿਗੁਰ ਸਿਮ ਦੀ ਅਰਮੇਲੀ ਗੁਰ ਮਿਲਾਈ ਇਹ ਭਾਉ ਦਲ ਜਗਤ ਸੰਸਾਰ ਹੈ ਗੁਰਬੋ ਸੁਨਾਮ ਤਰਾ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਲੰਗਾ ਗੁਰਸਿੱਖਾਂ ਕੀ ਅਰ ਧੂੜ ਦਿਆਂ ਪਾਪੀ ਭੀ ਗਤ ਪਾਹੇ ਤੁਰ ਮਸ ਘਰ ਪਰ ਲਿਖਿਆ ਗੁਰੂ ਨਾਨਕ ਮਿਲਿਆ ਆ ਜਮ ਕੰਕਰ ਮਾਰ ਬਿਦਾਰਿਆਂ ਅਰਦਰ ਗੇਲੇ ਛਡਾਏ

ਸਜਣਾ ਗੁਰਮਤੀ ਹਰ ਹਰ ਬੋਲੀ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਜਤੀ ਹਰ ਰੰਗ ਤੋਲੀ ਹਰ ਜੈਸਾ ਪੁਰਖ ਨੂੰ ਨਾ ਲੱਭਾਈ।

ਗੁਰ ਸਤਿਗੁਰ ਕੇ ਗੁਲ ਗੋਲੀ ਸਲੋਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੀ ਸੀਜ ਮੁਖ ਨਾਮ ੜਨ ਜਿਨੀ ਸੁਣਿਆ ਤਾ ਸਾਈ ਧੜ ਧੜ ਪਵਨ ਦੇ ਕਤੇ ਬਿਰਹੀ ਜਿਨ੍ਹਾਂ ਕਾਰਨ ਆਈ ਧਣੀ ਮਹੂਣਾ ਪਾਰ ਪਟੰਬਰ ਭਾਵੀ ਸੇਤੀ ਜਾਲੇ ਤੂੜੀ ਵਿੱਚ ਲੁਟੰਦੜੀ ਸੁਹਾ ਨਾਨਕ ਤੈ ਸਨਾਲੇ ਗੁਰ ਕੇ ਸ਼ਬਦ ਰਾਧੀਆ ਨਾਮ ਰੰਗ ਬੈਰਾਗ ਜੀਤੇ ਪੰਥ ਬਰਾਈਆ ਨਾਨ ਸਫਲ ਮਾਰੂ ਇਹੋ ਰਾਗ ਜਾਮੂ ਇੱਕ ਤਾ ਲੱਖ ਤਾਓ ਜਿੱਤੀ ਪਿਰਣੇ ਦਰ ਕਿਤੜੇ ਬਾਹਮਣ ਬਿਰਸਾ ਗਿਓ ਜਨਾਮ ਜਿਨ ਕੀ ਤੂੰ ਸੋ ਵਿਸਰੇ ਸੋਰ ਸੁਰਤ ਪੀਦੀ ਐ ਕਬੂ ਨਾ ਵੀ ਕਾਹੂ ਨਾਨਕ ਰਾਮ ਨਾਮ ਗੁਣ ਗਾਈਐ ਦਰ ਗੈ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਨ ਕੋਈ ਨਾ ਮਾਰਾਈ ਅੰਦਰ ਨਾਮ ਦਾਨ ਸਦਾ ਗੁਣ ਸਾਰਾਈ ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰਾਈ ਲੱਗਾ ਰੰਗ ਉਪਾਰ ਕੋ ਨਾ ਉਤਾਰਾਈ ਗੁਰਮੁਖਾਰ ਗੁਣ ਗਾਏ ਸਹਿ ਸੁਸਾਰਾਈ ਨਾਨਕ ਨਾਮ ਦਾਨ ਹਿਰਦੇ ਉਰ ਹਾਰਾਈ ਕਰ ਚੰਗਾ ਮਾਨ ਦੂਈ ਗਣਤ ਲਾਹੇ ਆਪਣੀ ਨਜ਼ਰ ਨਿਹਾਲ ਆਪੇ ਲਹੂ ਲਾਏ ਜਾਂਦੇ ਹੋ ਮਤੀ ਉਪਦੇਸ਼ ਵਿੱਚੋਂ ਭਰਮ ਦਾ ਜੋ ਤਾਂ ਲਿਖਿਆ ਲੇਖ ਸੂਈ ਸਭ ਕਮਾਏ

ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਧਾਣੀਆਂ ਤਿਉ ਮਸੇ ਧਰਮ ਰਾਇ, ਨਾਮ ਧਿਆਨ ਸਾਜਨਾ ਜਨ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹੇ ਕੀਤੋ ਭਾਵਨ ਪਨੀਤ, ਖੁਬੜੀ ਕਥਾਏ ਮਿੱਠੀ ਗ੍ਰੰਥ ਮੰਤਰੀਆ, ਨਾਨਕ ਸੇਹੀ ਉਬਰੇ ਜਿੰਨਾ ਭਾਗ ਮਥਾਹ, ਸੁਤਰੇ ਸੁਖੀ ਸਵਾਨ ਜੋ ਰਤੇ ਸਾਹ ਆਪਣਾ, ਪ੍ਰੇਮ ਸੁਹਾ ਧਣੀ ਸੁਮੱਠੇ ਪੈਰ ਲਵਾਨਾ,

पाताल पाताल लख आगासा आगासु उड़क उड़क पाल थके वेद कहन एक वातम।

ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵੇਂ ਚਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਚਲਾਹੇ ਤਿਵੇਂ ਚਲੇ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿੰਨਾ ਲਾਹੇ ਸੇ ਹਰ ਹਰ ਸਦਾ ਤਿਆਵਹੇ ਜਿਸ ਨੂੰ ਕਥਾ ਸੁਣਾ।

ਮੈਂ ਸਮਾਲੇ ਆਪ ਛੱਡ ਸਦਾ ਰਹੇ ਪ੍ਰਣੈ ਗੁਰਬਿਨ ਅਵਰ ਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ।

ਸਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਓ ਲਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤਰ ਪੁਨ

ਬਾਣੀ ਪੜ੍ਹਦਿਆਂ ਸਮੂਹ ਸੰਗਤਾਂ ਤੋਂ ਸੇਵਾ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਮੂਹ ਸਾਧ ਸੰਗਤ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ

ਯਾ ਰਾਜਹੂਰ ਹਾਜਰਾ ਹਜ਼ੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਤ ਕਲਯੁਗ ਕੇ ਜਹਾਜ਼ ਹਲਤ ਪਲਤ ਕੇ ਰਾਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਇੱਕੋ ਵਾਰ ਆਖਣ 'ਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਦਾ ਕਥਨ ਹੈ ਕਹਿੰਦੇ ਚਾਰ ਮਿਲੇ 64 ਖਿਲੇ ਮਿਲੇ 20 ਘਰ ਜੋੜ ਗੁਰਸਿੱਖ ਸੇ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਕਹਿੰਦੇ ਜਦੋਂ ਦੋ ਅੱਖਾਂ ਦੂਜੀਆਂ ਦੋ ਅੱਖਾਂ ਗੁਰਮੁਖ ਪਿਆਰੇ ਨੂੰ ਮਿਲਦੀਆਂ ਅਤੇ 32 ਦੰਦ ਮੋਰਲੇ ਦੇ ਔਰ 32 ਦੰਦ ਆਪਣੇ ਕਹਿੰਦੇ ਖਿਲੇ ਹੈ 64 ਜਿਹੜੇ ਦੰਦ ਹੈ ਉਹ ਖਿਲ ਜਾਂਦੇ ਆ ਅਤੇ ਗੁਰਸਿੱਖ ਸੇ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਸਿਆਣਿਆਂ ਨੇ 3.5 ਕਰੋੜ ਜਿਹੜੇ ਹੈ ਰੋਮ ਬੰਦੇ ਦੇ ਸਰੀਰ ਦੇ ਉੱਤੇ ਉਹ ਦੱਸੇ ਆ ਅਤੇ ਦੋ ਸਰੀਰਾਂ ਦੇ ਉੱਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ 7 ਕਰੋੜ ਜਿਹੜੇ ਰੋਮ ਹੈ ਉਹ ਖਿਲ ਜਾਂਦੇ ਆ ਜਦੋਂ ਵਾਹਿਗੁਰੂ ਜੀ ਦਾ ਨਾਮ ਆਪਾਂ ਲੈਂਦੇ ਹਾਂ। ਇੱਕ ਵਾਰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਸਤਿਗੁਰੂ ਜੀ ਦੀ ਨਿੱਘੀ ਗੋਦ ਵਿੱਚ ਸਤਿਗੁਰੂ ਜੀ ਨੇ ਬੈਠਣ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਜਿਹੜਾ ਬਖਸ਼ਿਸ਼ ਕੀਤਾ ਹੈ। ਅੱਜ ਉਸ ਮਹਾਂਪੁਰਖ ਦੇ ਬਰਸੀ ਨੂੰ ਮਨਾਉਂਦੇ ਹੋਏ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਕਾਲ ਕਮਾਈ ਜਿਹੜੀ ਕੀਤੀ ਹੈ, ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਸੰਤ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਮਹਾਂਪੁਰਖਾਂ ਦੀ ਬਹੁਤ ਵੱਡੀ ਸਿੱਖ ਕੌਮ ਨੂੰ ਦੇਣ ਹੈ। ਸਤਿਗੁਰੂ ਜੀ ਦੀ ਗੁਰਬਾਣੀ ਦਾ ਵਚਨ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੇ ਨਹੀਂ ਮਰਦਾ। ਜਾਂ ਸਤਿਗੁਰੂ ਜੀ ਕਹਿੰਦੇ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਗੁਰੂ ਪਿਆਰਿਓ, ਇਹੋ ਜਿਹੇ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਘਾਲਣਾ ਕਮਾਈ ਜਿਹੜੀ ਕਰਕੇ ਸੰਗਤਾਂ ਨੂੰ ਕਰਤਾਰਥ ਕੀਤਾ, ਉਹਨਾਂ ਦਾ ਆਪਾਂ ਜਿਹੜਾ ਬਰਸੀ ਹੈ ਸਮੁੱਚੀਆਂ ਸਾਧ ਸੰਗਤਾਂ ਐਲਸ ਵਰਾਟੇ ਦੀਆਂ ਉਹਨਾਂ ਨੂੰ ਯਾਦ ਕਰ ਰਹੀਆਂ। ਭਾਈ ਸਾਹਿਬ ਜੀ ਹੁਣੇ ਹੀ ਮੰਗਲਾਚਰਨ ਕਰ ਰਹੇ ਸੀ ਕਿ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨ, ਸੰਤ ਹਮਾਰੀ ਓਟ ਸੰਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉਂ ਬਣੇ ਆਈ, ਪੂਰਵ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਓ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਹਾਰਾ, ਸੰਤਨ ਸਿਉਂ ਹਮ ਲਾਹਾ ਖੱਟਿਆਰ, ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਪੀ, ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇਗੋ ਜੋ ਫਟਿਓ ਸਗਲੋ ਲੇਖਾ। ਕਹਿੰਦੇ ਧਰਮ ਰਾਏ ਦੇ ਦੁਆਰ 'ਤੇ ਜਿਹੜੇ ਸਗਲੇ ਲਿਖੇ ਆ ਜਿਹੜੇ ਤੁਹਾਡੇ ਉਹ ਫਟ ਜਾਂਦੇ ਹੈ, ਕੀਤੇ ਹੋਏ ਕਰਮ ਵਿਕਾਰ ਜਿਹੜੇ ਹੈ ਸਾਰੇ ਉਹ ਸੰਤ ਮਹਾਤਮਾ ਜਿਹੜੇ ਉਹ ਹਰ ਲੈਂਦੇ ਆ। ਉਹਨਾਂ ਦੀ ਕਮਾਈ ਨੂੰ ਆਪਾਂ ਧੰਨ ਧੰਨ ਪੂਰਾ ਦਿਨ ਜਿਹੜਾ ਹੈ ਉਹ ਕਹਿਣਾ ਹੈ। ਬਰੀਫ ਦੇ ਵਿੱਚ ਆਪਾਂ ਜਾਣਕਾਰੀ ਸਾਂਝੀ ਕਰੀਏ। ਹੁਣ ਤਕਰੀਬਨ 11:15 ਵਜੇ ਤੱਕ ਭਾਈ ਹਰਬਖਸ਼ ਸਿੰਘ ਜੀ ਜਿਹੜੇ ਕੀਰਤਨ ਦੀ ਹਾਜ਼ਰੀ ਭਰਨਗੇ, ਉਹਨਾਂ ਤੋਂ ਉਪਰੰਤ ਆਪਣੇ ਗੁਰੂ ਘਰ ਦੇ ਹੈੱਡ ਗ੍ਰੰਥੀ ਉਹਨਾਂ ਨੇ ਕਥਾ ਦੀ ਹਾਜ਼ਰੀ ਭਰਨੀ ਹੈ। ਉਹ ਤੋਂ ਉਪਰੰਤ ਜੋ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਦਾ ਕੀਰਤਨੀ ਜਥਾ ਸਾਡੇ ਪਾਸ ਪਿਛਲੇ 1 ਹਫ਼ਤੇ ਤੋਂ ਕੀਰਤਨ ਦੀ ਹਾਜ਼ਰੀ ਭਰਦਾ ਰਿਹਾ ਆ, 1 ਘੰਟਾ ਉਹਨਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਕਰਤਾਰਥ ਕਰਨਾ। ਉਹ ਤੋਂ ਬਾਅਦ ਜਿਹੜਾ ਆਉਣ ਵਾਲਾ ਪ੍ਰੋਗਰਾਮ ਤੁਹਾਨੂੰ ਦੱਸਿਆ ਜਾਏਗਾ। ਔਰ ਅਗਲੀ ਵੀਕ ਜਿਹੜੀ ਹੈ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਉਹਨਾਂ ਦੀ ਬਰਸੀ ਜਿਹੜੀ ਹੈ ਗੁਰਮੁਖ ਪਰਿਵਾਰਾਂ ਵੱਲੋਂ ਆਪਣੇ ਗੁਰੂ ਘਰ ਵਿੱਚ ਮਨਾਈ ਜਾ ਰਹੀ ਹੈ, ਉਹਦੇ ਵਿੱਚ ਵੀ ਆਪ ਜੀ ਨੂੰ ਬੇਨਤੀ ਹੈ ਭਾਈ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਜਿਹੜਾ ਹੈ ਸਫਲ ਕਰਨ ਦਾ ਪ੍ਰਯਤਨ ਕਰਨਾ। ਆਓ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ 11:15 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪੈਰੀ ਸਾਹਿਬ ਸੰਗਤ ਜੀਓ, ਕੀਰਤਨ ਦੀ ਇਤਨੀ ਕੁ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ, ਬੇਅੰਤ ਗਲਤੀਆਂ ਦੀ ਖਿਮਾ ਆਪ ਸਭ ਜੀ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੋਕੋ ਅੰਧਲੇ ਕੋ ਗੁਰ ਅੰਚਲ ਦੀਜੈ, ਹਰ ਮਾਰਗ ਚੱਲੇ ਮਲੰਥਾ। ਬਹੁਤ ਹੀ ਰਸਭਿੰਨਾ ਕੀਰਤਨ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਸਤਿਗੁਰੂ ਜੀ ਦੇ ਗੁਰੂ ਪਿਆਰੇ ਬਚਨ ਹੈ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਦੇ ਕੀਤੇ ਹੋਏ ਬਚਨ ਹੈ, ਕਬੀਰ ਚੰਦਨ ਕਾ ਬਿਰਬਾ ਭਲਾ, ਬੇੜਿਓ ਢਾਕ ਪਲਾਸ, ਉਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਐਸੇ ਮਹਾਂਪੁਰਖਾਂ ਦੀ ਕਮਾਈ ਨੂੰ ਆਪਾਂ ਧੰਨ ਧੰਨ ਕਹਿ ਰਹੇ ਹਾਂ। ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ, ਜਿਨ੍ਹਾਂ ਦੀ ਮਿੱਠੀ ਯਾਦ ਆਪਾਂ ਆਪਣੇ ਗੁਰੂ ਘਰ ਵਿਖੇ ਸਮੁੱਚੀ ਸਾਧ ਸੰਗਤ ਵੱਲੋਂ ਰਲ ਮਿਲ ਕੇ ਮਨਾ ਰਹੇ ਹਾਂ। ਗੁਰੂ ਪਿਆਰਿਓ, ਉਹਨਾਂ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਘਾਲਣਾ ਘਾਲ ਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ। ਉਹਨਾਂ ਮਹਾਂਪੁਰਖਾਂ ਦੀ ਯਾਦ ਆਪਾਂ ਆਪਣੇ ਗੁਰੂ ਘਰ ਵੱਲੋਂ ਸਮੁੱਚੀਆਂ ਸਾਧ ਸੰਗਤਾਂ ਵੱਲੋਂ ਰਲ ਮਿਲ ਕੇ ਮਨਾ ਰਹੇ ਹਾਂ। ਆਉਣ ਵਾਲੇ ਵੀਕਐਂਡ 'ਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਨਾਨਕਸਰ ਵਾਲੇ ਸੋਰੀ, ਉਹਨਾਂ ਦਾ ਜੋ ਸ਼ਹੀਦੀ ਬਰਸੀ ਹੈ ਉਹ ਆਪਣੇ ਗੁਰੂ ਘਰ ਵਿਖੇ ਮਨਾਈ ਜਾ ਰਹੀ ਹੈ। ਸ਼ੁੱਕਰਵਾਰ ਨੂੰ 10:30 ਸ਼੍ਰੀ ਅਖੰਡ ਪਾਠ ਪ੍ਰਾਰੰਭ ਹੋਣੇ ਆ ਸਮੁੱਚੀਆਂ ਸਾਧ ਸੰਗਤਾਂ ਵੱਲੋਂ, ਔਰ ਐਤਵਾਰ ਨੂੰ ਭੋਗ ਪੈਣੇ ਆ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਆਪ ਜੀ ਨੇ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਜਿਹੜੇ ਨਿਹਾਲ ਕਰਨਾ। ਹੁਣ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਆਪਣੇ ਗੁਰੂ ਘਰ ਦੇ ਹੈੱਡ ਗ੍ਰੰਥੀ, ਉਹ ਆਪ ਜੀ ਨੂੰ ਬਾਬਾ ਜੀ ਦੇ ਜੀਵਨ ਕਾਲ ਦੀਆਂ ਕੁਝ ਝਲਕਾਂ ਜਿਹੜੀਆਂ ਹਨ, ਉਹਨਾਂ ਦਾ ਇਤਿਹਾਸ, ਅੱਜ ਦੇ ਆਏ ਹੁਕਮਨਾਮੇ ਦੀ ਕਥਾ ਉਹ ਸਰਵਣ ਕਰਾਉਣਗੇ। ਉਪਰੰਤ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ, ਉਹਨਾਂ ਨੇ 1 ਘੰਟੇ ਵਾਸਤੇ ਜੋ ਕੀਰਤਨ ਦੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕਰਨਾ ਹੈ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਆਪ ਜੀ ਨੇ ਵੱਧ ਤੋਂ ਵੱਧ ਸਮਾਂ ਜਿਹੜਾ ਹੈ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਹਾਜ਼ਰੀਆਂ ਲਵਾ ਕੇ ਸਫਲਾ ਕਰਨ ਦਾ ਪ੍ਰਯਤਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ, ਅਪਾਰ ਰਹਿਮਤ ਸਦਕਾ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਰੋਜ਼ ਤੋਂ ਗੁਰੂ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਬਾਣੀ ਆਦਿ ਤੋਂ ਮੱਧ ਔਰ ਮੱਧ ਤੋਂ ਸੰਪੂਰਨ ਭੋਗ ਪਏ ਹਨ ਗੁਰੂ ਪਿਆਰਿਓ। ਜੋ ਪਾਵਨ ਪਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਪ੍ਰਤੱਖ ਹਰ, ਰੱਬ ਪ੍ਰਤੱਖ ਹੋ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਵਿੱਚ ਬੋਲਿਆ। ਪਾਤਸ਼ਾਹ ਕੀ ਬੋਲੇ ਨੇ? ਸੋਰਠ ਮਹੱਲਾ ਪੰਜਵਾਂ।

ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਹਨ, ਜਿਤ ਪਾਰ ਬ੍ਰਹਮ ਚੇਤੇ ਆਏ, ਕਿ ਜਿਸ ਹਿਰਦੇ ਵਿੱਚ ਉਸ ਪਰਮਾਤਮਾ ਦੀ ਯਾਦ ਆ ਗਈ, ਜਿਹੜਾ ਹਿਰਦਾ ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ ਕਰਨ ਲੱਗ ਪਿਆ, ਸੋ ਘਰ ਦਈਏ ਵਸਾਇਆ। ਉਹ ਹਿਰਦੇ ਰੂਪੀ ਘਰ ਗੁਰੂ ਨੇ ਆਤਮਕ ਗੁਣਾਂ ਦੇ ਨਾਲ ਉਹਨੂੰ ਭਰਪੂਰ ਕਰ ਦਿੱਤਾ। ਆਤਮਕ ਗੁਣ ਕਿਹੜੇ? ਆਤਮਕ ਗੁਣ ਹਨ, ਜਦੋਂ ਆਪਾਂ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੇ ਹਨ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ। ਇਹ ਹਨ ਆਤਮਕ ਗੁਣ ਕਿ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਨੂੰ ਵੇਖਣਾ। ਆਤਮਕ ਦੂਸਰਾ ਆਤਮਕ ਗੁਣ ਕਿਹੜਾ ਹੈ ਜੀ? ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਨੋ ਪਠਾਏ। ਕੰਨਾਂ ਦੇ ਨਾਲ ਉਸ ਪਰਮਾਤਮਾ ਦੀ ਬਾਣੀ ਦਾ, ਉਸ ਮਾਲਕ ਦੀ ਬਾਣੀ ਨੂੰ ਸੁਣਨਾ, ਇਹ ਹੈ ਆਤਮਕ ਗੁਣ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਦੋਂ ਆਪਾਂ ਰਹਿਰਾ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੇ ਹਨ, ਦੱਸ ਰਹੇ ਨੇ ਆਤਮਕ ਗੁਣਾਂ ਬਾਰੇ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ। ਇਸ ਹਿਰਦੇ ਵਿੱਚ ਉਸ ਪਰਮਾਤਮਾ ਦੀ ਆਰਾਧਨਾ ਕਰਨੀ ਹੈ ਤਾਂ ਪਹਿਲਾਂ ਕੀ ਹੈ? ਜਿਹਵਾ ਜਪ ਗੁਰਨਾਉ। ਇਸ ਰਸਨਾ ਦੇ ਨਾਲ ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ ਕਰਨਾ ਹੈ। ਅਤੇ ਅਗਲਾ ਕਰਮ, ਨੇਤਰੀ ਸਤਿਗੁਰ ਵੇਖਣਾ, ਅੱਖਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ। ਇੱਕ ਦਿਨ ਐਸਾ ਸਮਾਂ ਆਏਗਾ, ਦਰਸ਼ਨ ਕਰਦਿਆਂ ਕਰਦਿਆਂ ਹਰ ਰੋਜ਼ ਗੁਰੂ ਦੀਆਂ ਚਰਨਾਂ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗ ਗਏ, ਫਿਰ ਕੀ ਹੋਏਗਾ? ਪਾਤਸ਼ਾਹ ਕਹਿੰਦੇ ਨੇ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ। ਔਰ ਇਹ ਪ੍ਰਾਪਤੀ ਹੁੰਦੀ ਕਿੱਥੋਂ ਹੈ? ਇਹ ਅਵਸਥਾ ਪ੍ਰਾਪਤ ਕਿੱਥੋਂ ਹੁੰਦੀ ਹੈ? ਇਹ ਅਵਸਥਾ ਪ੍ਰਾਪਤ ਹੁੰਦੀ ਹੈ ਜਦੋਂ ਰੰਗੇ ਹੋਏ ਸਾਧੂਆਂ ਦੀ ਸੰਗਤ ਮਿਲ ਜਾਵੇ। ਆਖੋ ਸਤਨਾਮ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਿਰਾਜਮਾਨ ਅਤੇ ਸੰਗਤਾਂ ਨੇ ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਪਾਤਸ਼ਾਹ, ਸੁਰਤ ਨਿਰੰਕਾਰ ਦੇ ਨਾਲ ਕਿਵੇਂ ਜੁੜੇਗੀ? ਦਿਨ ਭਲੇ ਕਿਵੇਂ ਆਉਣਗੇ? ਕਿਹੜੇ ਕਰਮ ਕਰਨੇ ਚਾਹੀਦੇ ਨੇ ਜਿਨ੍ਹਾਂ ਦੇ ਨਾਲ ਜੀਵਨ ਦੇ ਵਿੱਚੋਂ ਦੁੱਖ ਦੂਰ ਹੋ ਜਾਵਣ, ਸੁੱਖ ਆ ਜਾਵਣ, ਸੁਰਤ ਨਿਰੰਕਾਰ ਨਾਲ ਜੁੜ ਜਾਵੇ? ਅਤੇ ਪਾਤਸ਼ਾਹ ਕਹਿੰਦੇ ਨੇ, ਸੁੱਖ ਲੈਣਾ ਚਾਹੁੰਦੇ ਹੋ ਤਾਂ ਕੀ ਕਰਿਆ ਕਰੋ? ਰੰਗੇ ਹੋਏ ਸਾਧੂਆਂ ਦੀ ਸੰਗਤ ਕਰ ਲਿਆ ਕਰੋ। ਕਿਉਂ? ਜਪ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਆਏ। ਦਿਨ ਭਲੇ ਹੋ ਜਾਵਣਗੇ, ਸਤਸੰਗ ਦੇ ਵਿੱਚ ਆ ਕੇ ਬਹਿ ਜਾਇਆ ਕਰੋ। ਤੇ ਕਰਨਾ ਕੀ ਹੈ? ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਸੰਗਤ ਦੇ ਵਿੱਚ ਮਿਲ ਕੇ ਕਰਨਾ, ਉਸ ਪਰਮਾਤਮਾ ਦੀ ਉਸਤਤ ਕਰਨੀ ਹੈ, ਉਸ ਪਰਮਾਤਮਾ ਦੀ ਕੀਰਤੀ ਕਰਨੀ ਹੈ, ਉਸ ਮਾਲਕ ਦੀ ਵਡਿਆਈ ਕਰਨੀ ਹੈ। ਫਿਰ ਹੋਏਗਾ ਕਿ ਮਹਾ ਆਨੰਦ। ਹਰ ਇੱਕ ਇਨਸਾਨ ਚਾਹੁੰਦਾ ਜੀਵਨ ਆਨੰਦਮਈ ਹੋਵੇ। ਮਹਾਰਾਜ ਕਹਿੰਦੇ ਨੇ ਮਹਾ ਆਨੰਦ ਦੀ ਪ੍ਰਾਪਤੀ ਹੋ ਜਾਏਗੀ।
ਸੋ ਘਰ ਦਈਏ ਵਸਾ। ਇਹ ਮਹਾ ਆਨੰਦ ਦੀ ਪ੍ਰਾਪਤੀ ਕਰਨ ਵਾਸਤੇ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਵੇ, ਗੁਰੂ ਦੇ ਚਰਨਾਂ ਦਾ ਆਸਰਾ ਮਿਲ ਜਾਵੇ।

ਪਾਤਸ਼ਾਹ ਕਹਿੰਦੇ ਨੇ ਜਦੋਂ ਹਿਰਦਾ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲ ਪਿਆ ਨਾ, ਨੇਤਰੀ ਸਤਿਗੁਰ ਵੇਖਣਾ, ਸ਼ਰਵਣੀ ਸੁਣਨਾ ਗੁਰਨਾਉ, ਫਿਰ ਕੀ ਹੋਏਗਾ? ਸਤਿਗੁਰ ਸੇਤੀ ਰਤਿਆਂ, ਡਰ ਗਏ ਪਾਈਐ ਜਾ। ਉਸ ਸੱਚੀ ਦਰਗਾਹ ਦੇ ਵਿੱਚ ਜਗ੍ਹਾ ਮਿਲ ਜਾਵੇਗੀ, ਕੀ ਕਰਕੇ? ਸਤਿਗੁਰ ਸੇਤੀ ਰਤਿਆਂ। ਆਪ ਜੀ ਗੁਰੂ ਦੀਆਂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ, ਔਰ ਬਖਸ਼ਿਸ਼ ਹੁੰਦੀ ਉਹਨਾਂ 'ਤੇ ਹੈ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਧ ਦੇ। ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ ਇਹ ਅਵਸਥਾ ਉਹਨੂੰ ਪ੍ਰਾਪਤ ਹੁੰਦੀ ਹੈ। ਜੱਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ। ਉਹ ਸੰਸਾਰ ਦੇ ਵਿੱਚ ਉਹਨਾਂ ਨੂੰ ਉੱਤਮ ਮੰਨਿਆ ਜਾਵੇਗਾ, ਉਹਨਾਂ ਦੀ ਸੰਸਾਰ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੋਵੇਗੀ। ਜਿਵੇਂ ਅੱਜ ਆਪਾਂ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖ ਨੂੰ ਯਾਦ ਕਰ ਰਹੇ ਹਾਂ। ਆਲੋਵਾਲ ਨਗਰ ਦੇ ਵਿੱਚ ਮਾਤਾ ਰਤਨ ਕੌਰ ਦੀ ਕੁੱਖੋਂ ਜਨਮ ਹੋਇਆ ਅਤੇ ਬਚਪਨ ਦੇ ਵਿੱਚ ਹੀ ਸ਼ਾਂਤ ਹਿਰਦਾ, ਕਹਿੰਦੇ ਨੇ ਜਦੋਂ ਮਹਾਂਪੁਰਖਾਂ ਦਾ ਆਉਣਾ ਹੋਇਆ, ਜਿਹੜੀਆਂ ਉਸ ਵੇਲੇ ਦਾਈਆਂ ਸਨ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਰੱਬੀ ਜੋਤ ਪ੍ਰਗਟ ਹੋਈ ਹੋਵੇ। ਆਖੋ ਸਤਨਾਮ। ਪਿਤਾ ਰਾਮ ਸਿੰਘ ਜੀ, ਮੈਂ ਸੰਖੇਪ ਵਿਚਾਰਾਂ ਕਰਦਿਆਂ ਪਟਿਆਲੇ ਪੜ੍ਹਾਈ ਕਰਨ ਵਾਸਤੇ ਗਏ, ਜਦੋਂ ਸਮਾਂ ਮਿਲਣਾ ਤੋਪਖਾਨੇ ਦੇ ਵਿੱਚ ਫੌਜੀਆਂ ਦੇ ਨਾਲ ਗੇਮ ਵੀ ਖੇਡਣੀ ਅਤੇ ਇੱਕ ਮਿੱਤਰ ਪਿਆਰੇ ਹੀਰਾ ਸਿੰਘ ਨਾਲ ਬਹੁਤ ਗੂੜੀ ਸਾਂਝ ਪੈ ਗਈ ਅਤੇ ਸਾਧੂ ਮਹਾਤਮਾ ਦੀ ਸੰਗਤ ਪ੍ਰਾਪਤ ਹੁੰਦੀ ਰਹਿੰਦੀ ਸੀ। ਗੁਰੂ ਪਿਆਰੇ ਉਹ ਕਹਿੰਦੇ ਨੇ ਜਦੋਂ ਬਚਪਨ ਵਿੱਚ ਆਲੋਵਾਲ ਦੇ ਨਾਲ ਹੀ ਪਦੌਸ਼ੀ ਪਿੰਡ ਪੈਂਦਾ ਹੈ, ਉੱਥੇ ਇੱਕ ਮਹਾਤਮਾ ਰਹਿੰਦੇ ਸਨ ਬਾਬਾ ਬੀਰ ਅਮਦਾਸ ਜੀ, ਅਤੇ ਪਿਤਾ ਰਾਮ ਸਿੰਘ ਅਤੇ ਮਾਤਾ ਰਤਨ ਕੌਰ ਮਹਾਂਪੁਰਖਾਂ ਦੇ ਚਰਨਾਂ ਵਿੱਚ ਜਾਂਦੇ ਰਹਿੰਦੇ। ਪੂਰਨ ਕਮਾਈ ਵਾਲੇ ਮਹਾਂਪੁਰਖ ਸਨ ਬਾਬਾ ਬੀਰ ਅਮਦਾਸ ਜੀ। ਕਹਿੰਦੇ ਨੇ ਇੱਕ ਦਿਨ ਬਚਪਨ ਦਾ ਨਾਮ ਸੀ ਗੁਲਾਬ ਸਿੰਘ ਰੱਖਿਆ ਅਤੇ ਮਹਾਂਪੁਰਖਾਂ ਨੂੰ ਘਰੇ ਛੱਡ ਕੇ ਜਾਣ ਲੱਗੇ, ਲਾਲਚ ਦੇ ਕੇ ਵੀ ਘਰੇ ਸੋਹਣੇ ਪਦਾਰਥ ਤਿਆਰ ਕੀਤੇ ਨੇ, ਤੂੰ ਇਹ ਸ਼ੱਕੀ ਅਸੀਂ ਜਾ ਆਈਏ, ਪਰ ਮਹਾਂਪੁਰਖ ਮਗਰ ਹੀ ਚਲੇ ਗਏ ਅਤੇ ਜਦੋਂ ਜਾ ਕੇ ਬਾਬਾ ਬੀਰ ਅਮਦਾਸ ਵਧੌਸ਼ੀ ਵਾਲਿਆਂ ਦੇ ਕੋਲ ਜਾ ਕੇ ਬਹਿ ਗਏ ਅਤੇ ਬਾਬਾ ਬੀਰ ਅਮਦਾਸ ਵਧੌਸ਼ੀ ਵਾਲੇ ਬੜਾ ਹੀ ਪਿਆਰ ਕੀਤਾ, ਆਖਣ ਲੱਗੇ ਰਾਮ ਸਿਆਂ ਇਹ ਕੌਣ ਹੈ? ਆਖਣ ਲੱਗੇ ਮਹਾਰਾਜ ਇਹ ਪੁੱਤਰ ਹੈ। ਆਖਣ ਲੱਗੇ ਨਹੀਂ ਦੱਸ ਇਹ ਕੌਣ ਹੈ? ਕਹਿੰਦੇ ਮਹਾਰਾਜ ਇਹ ਪੁੱਤਰ ਹੈ ਗੁਲਾਬ ਸਿੰਘ। ਆਖਣ ਲੱਗੇ ਨਹੀਂ ਦੱਸ ਇਹ ਕੌਣ ਹੈ? ਆਖਣ ਲੱਗੇ ਮਹਾਂਪੁਰਖ ਤੁਸੀਂ ਦੱਸ ਦਿਓ ਇਹ ਕੌਣ ਹੈ? ਆਖਣ ਲੱਗੇ ਰਾਮ ਸਿਆਂ ਇਹ ਰੱਬੀ ਜੋਤ ਤੇਰੇ ਘਰ ਆਈ ਹੈ। ਆਖੋ ਸਤਨਾਮ। ਇੱਕ ਦਿਨ ਐਸਾ ਸਮਾਂ ਆਏਗਾ ਲੱਖਾਂ ਦੁਨੀਆਂ ਨੂੰ ਇਹ ਰੱਬ ਦੇ ਨਾਮ ਦੇ ਨਾਲ ਜੋੜੇਗਾ, ਦੁਨੀਆਂ ਇਹਨਾਂ ਦਾ ਦਰਸ਼ਨ ਪਾਉਣ ਲਈ ਤਰਸਿਆ ਕਰੇਗੀ। ਜਿੱਥੇ ਬੈਠਣਗੇ ਉੱਥੇ ਭਾਗ ਲੱਗ ਜਾਣਗੇ, ਦੁਨੀਆਂ ਦੇ ਵਿੱਚ ਇਹਨਾਂ ਦਾ ਨਾਮ ਚਮਕੇਗਾ। ਇਹ ਰੱਬੀ ਰੂਹ ਹੈ, ਇਹ ਆਮ ਬਾਲਕ ਨਹੀਂ। ਅਤੇ ਮਹਾਂਪੁਰਖਾਂ ਨੂੰ ਸੰਗਤ ਪ੍ਰਾਪਤ ਹੋਈ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ, ਸਾਹਨੇਵਾਲ ਦੇ ਲਾਗੇ ਪੈਂਦਾ ਰੇਰੂ ਸਾਹਿਬ, ਅਤੇ ਆਪਣੇ ਮਿੱਤਰ ਭਾਈ ਹੀਰਾ ਸਿੰਘ ਨੂੰ ਨਾਲ ਲੈ ਕੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੀ
ਦਰਸ਼ਨ ਕਰਨ ਵਾਸਤੇ ਆਏ ਅਤੇ ਕਹਿੰਦੇ ਮਹਾਂਪੁਰਖ ਬੈਠੇ ਸਨ, ਸਕੂਲ ਦੀ ਵਰਦੀ ਵਿੱਚ ਸਨ, ਅਤੇ ਮਹਾਂਪੁਰਖ ਬਾਬਾ ਅਤਰ ਸਿੰਘ ਰੇਨੂ ਸਾਹਿਬ ਵਾਲੇ ਆਖਣ ਲੱਗੇ, ਇਹ ਬਾਲਕ ਕਿਵੇਂ ਆਉਣਾ ਹੋਇਆ? ਆਖਣ ਲੱਗੇ, ਮਹਾਂਪੁਰਖ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ। ਪੂਰਨ ਕਮਾਈ ਵਾਲੇ ਮਹਾਂਪੁਰਖ ਜਿਹੜਾ ਸਮਾਂ ਲੰਘ ਗਿਆ ਉਹਦੇ ਬਾਰੇ ਵੀ ਜਾਣਦੇ ਹੁੰਦੇ ਨੇ, ਜਿਹੜਾ ਸਮਾਂ ਆਉਣ ਵਾਲਾ ਹੁੰਦਾ ਹੈ ਉਹਦੇ ਬਾਰੇ ਵੀ ਜਾਣਦੇ ਹੁੰਦੇ ਨੇ। ਇੱਕ ਸਾਡੇ ਬਹੁਤ ਹੀ ਪਿਆਰ ਵਾਲੇ ਹਿਰਦੇ ਕੈਨੇਡਾ ਮਿਲੇ, ਉਹਨਾਂ ਨੇ ਆਪਣੇ ਜੀਵਨ ਦਾ ਇੱਕ ਸਮਾਂ ਦੱਸਿਆ। ਕਹਿੰਦੇ, ਬਾਬਾ ਜੀ ਮੇਰਾ ਜਿਹੜਾ ਜਨਮ ਹੈ ਨਾ ਉਹ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦੇ ਬਚਨਾਂ ਨਾਲ ਹੋਇਆ ਹੋਇਆ ਹੈ। ਕਹਿੰਦੇ ਸਾਡੇ ਮਾਤਾ ਪਿਤਾ ਦੇ ਘਰ ਔਲਾਦ ਨਹੀਂ ਸੀ ਅਤੇ ਸਾਡੀ ਮਾਂ ਨੇ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਜਾਣਾ, ਉੱਥੇ ਸੇਵਾ ਕਰਨੀ, ਅਤੇ ਸੇਵਾ ਤੋਂ ਖੁਸ਼ ਹੋ ਕੇ ਇੱਕ ਦਿਨ ਮਹਾਂਪੁਰਖ ਆਖਣ ਲੱਗੇ, ਦੱਸੋ ਕੀ ਚਾਹੀਦਾ ਹੈ? ਆਖਣ ਲੱਗੇ, ਜੀ ਘਰੇ ਔਲਾਦ ਨਹੀਂ ਹੈ। ਅਤੇ ਮਹਾਂਪੁਰਖ ਆਖਣ ਲੱਗੇ, ਇੱਕ ਦਿਨ ਐਸਾ ਸਮਾਂ ਆਏਗਾ ਤੁਹਾਡੇ ਘਰੇ ਪੁੱਤਰ ਪੈਦਾ ਹੋਏਗਾ ਅਤੇ ਜਦੋਂ ਉਹਦੀ ਉਮਰ 50 ਸਾਲ ਤੋਂ ਉੱਪਰ ਹੋਣੀ ਹੈ ਨਾ ਉਹਦੀ ਸੁਰਤ ਨਿਰੰਕਾਰ ਨਾਲ ਜੁੜ ਜਾਣੀ। ਆਖੋ ਸਤਨਾਮ। ਉਹ ਹਿਰਦਾ ਅੱਜ ਵੀ ਟੋਰਾਂਟੋ ਏਅਰਪੋਰਟ 'ਤੇ ਕੰਮ ਕਰਦਾ ਅਤੇ ਜਦੋਂ ਉਹਨਾਂ ਦੀਆਂ ਅੱਖਾਂ ਵੱਲ ਵੇਖੀਦਾ ਹੈ ਨਾ ਅੱਖਾਂ ਵੱਲ ਵੇਖਿਆ ਨਹੀਂ ਜਾਂਦਾ, 24 ਘੰਟੇ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਰਹਿੰਦੇ। ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਮਹਾਂਪੁਰਖ ਆਖਣ ਲੱਗੇ, ਸੁਰਤ ਨਿਰੰਕਾਰ ਨਾਲ ਜੋੜਨਾ ਚਾਹੁੰਦੇ ਹੋ ਅੰਮ੍ਰਿਤ ਛਕਣਾ ਪਏਗਾ। ਕਹਿੰਦੇ ਨੇ ਅਗਲਾ ਦਿਨ ਹੋਇਆ, ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਪੰਜਾਂ ਪਿਆਰਿਆਂ ਵਿੱਚ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਲੱਗੇ ਅਤੇ ਬਾਬਾ ਗੁਲਾਬ ਸਿੰਘ ਅਤੇ ਉਹਨਾਂ ਦਾ ਮਿੱਤਰ ਹਰੀ ਸਿੰਘ ਹੀਰਾ ਸਿੰਘ ਅੰਮ੍ਰਿਤ ਛਕਿਆ, ਪੰਜ ਚੂਲੇ ਅੱਖਾਂ ਦੇ ਵਿੱਚ ਮਾਰੇ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਨੇ, ਪੰਜ ਚੂਲੇ ਸੀਸ ਦੇ ਵਿੱਚ ਪਾਏ, ਪੰਜ ਚੂਲੇ ਰਸਨਾਂ ਨੂੰ, ਇੰਝ ਮਹਿਸੂਸ ਹੋਇਆ ਜਿਵੇਂ ਦਸਵਾਂ ਦੁਆਰਾ ਖੋਲ੍ਹ ਦਿੱਤਾ ਹੋਇਆ। ਖੁਸ਼ ਸਤਨਾਮ। ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਨਾ ਜੀ, ਅੰਮ੍ਰਿਤ ਛਕ ਲਿਆ, ਅਰਦਾਸ ਬੇਨਤੀ ਹੋਈ, ਜਦੋਂ ਹੁਕਮਨਾਮਾ ਆਇਆ ਨਾ, ਹੁਕਮਨਾਮਾ ਆਇਆ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਅਤੇ ਈੜੀ ਅੱਖਰ ਤੋਂ ਗੁਲਾਬ ਸਿੰਘ ਤੋਂ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਨੇ ਈਸ਼ਰ ਸਿੰਘ ਰੱਖਤਾ ਨਾਮ। ਕਹਿੰਦੇ ਇਹ ਈਸ਼ਰ ਹੋਏਗਾ, ਰੱਬ ਦਾ ਪਿਆਰਾ ਹੋਏਗਾ, ਪਰਮਾਤਮਾ ਦਾ ਪਿਆਰਾ ਹੋਏਗਾ। ਸੁਖ ਸਾਗਰ ਗੁਰ ਪਾਇਆ ਤਾਂ ਸਹਸਾ ਸਗਲ ਮਿਟਾਇਆ। ਸਮਾਂ ਬੀਤਦਾ ਤੁਰਿਆ ਜਾ ਰਿਹਾ ਗੁਰੂ ਪਿਆਰਿਓ, ਮੈਂ ਸੰਖੇਪ ਵਿਚਾਰ ਕਰਦਿਆਂ ਰਾੜਾ ਸਾਹਿਬ ਦੀ ਧਰਤੀ, ਉਸ ਕਿਸਾਨ ਦਾ ਥਾਂ ਮਹਾਂਪੁਰਖਾਂ ਨੂੰ ਭੇਟਾ ਕਰਨਾ, ਉੱਥੇ ਮਹਾਂਪੁਰਖਾਂ ਨੇ ਬੈਠਣਾ, ਬੰਦਗੀ ਕਰਨੀ, ਰਾੜੇ ਦੀ ਟੱਕੀ, ਲੋਕ ਡਰਦੇ ਹੁੰਦੇ ਸੀ, ਕਹਿੰਦੇ ਸੀ ਇੱਧਰ ਬਹੁਤ ਭੈ ਹੁੰਦਾ ਸੀ। ਪਰ ਜਦੋਂ ਮਹਾਂਪੁਰਖ ਆ ਕੇ ਉੱਥੇ ਆ ਕੇ ਬਹਿ ਗਏ, ਜਿੱਥੇ ਵੈਸਣ ਸਾਧ ਜਨ ਸੋ ਥਾਨ ਸੋਹੰਦਾ, ਜਿੱਥੇ ਸਾਧੂ ਬਹਿ ਜਾਂਦੇ ਨੇ ਉਹ ਥਾਂ ਸੁਹਾਵਨਾ ਹੋ ਜਾਂਦਾ ਹੈ। ਕਿਉਂ? ਸਾਧੂਆਂ ਨੇ ਉੱਥੇ ਬੈਠ ਕੇ ਉਸ ਪਰਮਾਤਮਾ ਦੀ ਬੰਦਗੀ ਕਰਨੀ, ਪਰਮਾਤਮਾ ਦਾ ਸਿਮਰਨ ਕਰਨਾ, ਜਿੱਥੇ ਰੱਬ ਦੀ ਬਾਣੀ ਦਾ ਜਾਪ ਹੋਣ ਲੱਗ ਪਿਆ ਉਹ ਥਾਂ ਬਰਕਤਾਂ ਦੇ ਨਾਲ ਭਰ ਜਾਂਦਾ। ਸਮਾਂ ਬੀਤਦਾ ਤੁਰਿਆ ਜਾ ਰਿਹਾ ਗੁਰੂ ਪਿਆਰਿਓ, ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਸੰਗਤਾਂ ਨੂੰ ਰੱਬ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਜਿਹੜਾ ਹਿਰਦਾ ਵੀ ਉਹਨਾਂ ਦੀ ਝਲਕ ਵੀ ਪਾ ਲੈਂਦਾ ਸੀ ਨਾ, ਉਹ ਉਹਨਾਂ ਦਾ ਹੋ ਕੇ ਰਹਿ ਜਾਂਦਾ ਸੀ। ਆਖੋ ਸਤਨਾਮ। ਅੱਜ ਵੀ ਆਪ ਜੀ ਸੰਗਤ ਦੇ ਵਿੱਚ ਹਿਰਦੇ ਬੈਠੇ ਨੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੋਏ ਹਨ।
ਅਤੇ ਅੱਜ ਵੀ ਉਹੀ ਸਰੂਰ ਚੜ੍ਹਿਆ ਹੋਇਆ ਹੈ ਜਿਹੜਾ ਉਸ ਵੇਲੇ ਉਹਨਾਂ ਦੇ ਦਰਸ਼ਨ ਕਰਕੇ ਚੜ੍ਹਿਆ ਸੀ। ਆਖੋ ਸਤਨਾਮ। ਅੱਜ ਵੀ ਜਦੋਂ ਮਿਲਦੇ ਨੇ ਨਾ, ਦੱਸਦੇ ਨੇ ਜੀ ਅਸੀਂ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਦਰਸ਼ਨ ਕੀਤੇ ਨੇ, ਅਤੇ ਗੱਲ ਕਰਦਿਆਂ ਕਰਦਿਆਂ ਗਲਾ ਭਰ ਲੈਂਦੇ ਨੇ, ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ। ਕਹਿੰਦੇ ਉਹ ਸਮਾਂ ਬੜਾ ਪਿਆਰਾ ਸੀ। ਸ਼੍ਰੀ ਮਾਨ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲੇ ਮਹਾਂਪੁਰਖਾਂ ਨੂੰ ਅਧਰੰਗ ਦਾ ਅਟੈਕ ਆਇਆ, ਦੋਵੇਂ ਬਾਹਾਂ ਖੜ ਗਈਆਂ। ਡਾਕਟਰਾਂ ਨੇ ਜਵਾਬ ਦੇ ਦਿੱਤਾ, ਆਖਣ ਲੱਗੇ ਜੀ ਤੁਹਾਡੀਆਂ ਬਾਹਾਂ ਨਹੀਂ ਚੱਲਣਗੀਆਂ ਹੁਣ। ਆਖਣ ਲੱਗੇ ਮੈਂ ਕੀਰਤਨ ਕਿਵੇਂ ਕਰੂੰਗਾ ਫਿਰ, ਮੈਂ ਖੇਤੀਬਾੜੀ ਕਰਨ ਵਾਲਾ ਬੰਦਾ, ਮੈਂ ਖੇਤੀ ਕਿਵੇਂ ਕਰੂੰਗਾ। ਬਾਬਾ ਹਰਦੇਵ ਸਿੰਘ ਲੂਲੋ ਵਾਲੇ ਖੇਤੀਬਾੜੀ ਆਪ ਹਲ ਵਾਹੁੰਦੇ ਹੁੰਦੇ ਸੀ, ਖੇਤੀਬਾੜੀ ਕਰਦੇ, ਵਿਦਵਾਨ, ਬਹੁਤ ਵੱਡੇ ਵਿਦਵਾਨ ਸਿੱਖ ਪੰਥ ਦੇ, ਇੰਨਾ ਗਿਆਨ। ਜਦੋਂ ਸਾਰੇ ਪਾਸਿਆਂ ਤੋਂ ਜਵਾਬ ਮਿਲ ਗਿਆ ਤੇ ਕਹਿੰਦੇ ਜੇ ਤੰਦਰੁਸਤੀ ਪ੍ਰਾਪਤ ਕਰਨੀ ਚਾਹੁੰਦੇ ਹੋ ਬਾਹਾਂ ਠੀਕ ਹੋ ਜਾਵਣ, ਆਖਣ ਲੱਗੇ ਹਾਂ। ਆਖਣ ਲੱਗੇ ਰਾੜਾ ਸਾਹਿਬ ਚਲੇ ਜਾਓ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਚਰਨਾਂ ਵਿੱਚ। ਮਹਾਂਪੁਰਖ ਚਲੇ ਗਏ, ਕੁਰਸੀ ਲੱਗੀ ਤੇ ਸੰਗਤ ਬੈਠੀ ਸੀ, ਮਹਾਂਪੁਰਖ ਵੀ ਬਹਿ ਗਏ ਜਾ ਕੇ। ਤੇ ਜਦੋਂ ਨਮਸਕਾਰ ਕਰਨ ਲੱਗੇ ਤੇ ਮਹਾਂਪੁਰਖਾਂ ਦੀ ਨਜ਼ਰ ਪਈ, ਕਹਿੰਦੇ ਜੀ ਕਿਵੇਂ ਆਉਣਾ ਹੋਇਆ। ਆਖਣ ਲੱਗੇ ਮਹਾਰਾਜ ਦੋਵੇਂ ਬਾਹਾਂ ਖੜ ਗਈਆਂ ਜੀ, ਕੀਰਤਨ ਕਿਵੇਂ ਕਰਾਂਗਾ ਮੈਂ। ਕਹਿੰਦੇ ਨੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ 2 ਮਿੰਟ ਨੇਤਰ ਬੰਦ ਕੀਤੇ, ਆਖਣ ਲੱਗੇ ਜੀ ਮਹਾਰਾਜ ਭਲੇ ਕਰਨਗੇ, ਜਾ ਕੇ ਲੰਗਰ ਛਕ ਲਓ। ਮਹਾਂਪੁਰਖ ਆਖਣ ਲੱਗੇ ਕੋਈ ਵਚਨ ਨਹੀਂ ਕੀਤਾ, ਕੁਛ ਬੋਲੇ ਨਹੀਂ। ਕਹਿੰਦੇ ਅਸੀਂ ਉੱਠ ਕੇ ਆ ਕੇ ਲੰਗਰ ਹਾਲ ਦੇ ਵਿੱਚ ਬਹਿ ਗਏ, ਅਤੇ ਜਦੋਂ ਸੇਵਾਦਾਰਾਂ ਨੇ ਲਿਆ ਕੇ ਅੱਗੇ ਥਾਲੀ ਰੱਖ ਦਿੱਤੀ, ਦਾਲ ਪਾ ਦਿੱਤੀ, ਪ੍ਰਸ਼ਾਦਾ ਰੱਖ ਦਿੱਤਾ, ਜਲ ਪਾ ਦਿੱਤਾ, ਹੁਣ ਛਕੀਏ ਤਾਂ ਜੇ ਬਾਹਾਂ ਚੱਲਣ, ਹੁਣ ਬੁਰਕੀ ਮੂੰਹ 'ਚ ਤਾਂ ਹੀ ਪਏਗੀ ਨਾ। ਕਹਿੰਦੇ ਨੇ ਮਹਾਂਪੁਰਖਾਂ ਨੂੰ ਯਾਦ ਕੀਤਾ, ਯਾਦ ਕਰਦਿਆਂ ਇੰਜ ਮਹਿਸੂਸ ਹੋਇਆ ਜਿਵੇਂ ਬਾਹਾਂ ਦੇ ਵਿੱਚ ਜਾਨ ਪੈ ਗਈ ਹੁੰਦੀ। ਕਹਿੰਦੇ ਮੈਂ ਲੰਗਰ ਹਾਲ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦਾ ਛਕਿਆ। ਆਖੋ ਸਤਨਾਮ। ਜਦ ਕਿਹਾ ਸੀ ਨਾ ਗੁਰੂ ਨਾਨਕ ਭਲੀ ਕਰਨਗੇ, ਕਹਿੰਦੇ ਵਾਹ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨਸ ਹੋਏ ਆਏ। ਮਹਾਂ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਮਹਾਂਪੁਰਖ ਲੁਧਿਆਣੇ ਇੱਕ ਪਰਿਵਾਰ ਦੇ ਘਰ ਮਹਾਂਪੁਰਖਾਂ ਨੇ ਚਰਨ ਪਾਏ, ਤੇ ਪਰਿਵਾਰ ਬੜੀ ਭਾਵਨਾ ਵਾਲੇ, ਬੜੀ ਸੇਵਾ ਕੀਤੀ ਉਹਨਾਂ ਨੇ। ਤੇ ਮਹਾਂਪੁਰਖ ਆਖਣ ਲੱਗੇ ਭਾਈ ਬੜੇ ਪ੍ਰੇਮ ਦੇ ਨਾਲ ਆਪ ਜੀ ਨੇ ਸੇਵਾ ਕੀਤੀ ਹੈ। ਆਖਣ ਲੱਗੇ ਮਹਾਂਪੁਰਖੋ ਇੱਕ ਬੇਨਤੀ ਹੈ। ਆਖਣ ਲੱਗੇ ਦੱਸੋ ਕੀ ਕਹਿਣਾ ਚਾਹੁੰਦੇ ਹੋ। ਆਖਣ ਲੱਗੇ ਜੀ ਨਵਾਂ ਕਾਰੋਬਾਰ ਆਰੰਭ ਕਰਨਾ ਹੈ, ਪਹਿਲਾਂ ਵੀ ਕੀਤਾ ਸੀ ਪਰ ਬਰਕਤਾਂ ਨਹੀਂ ਪਈਆਂ, ਕੰਮ ਨਹੀਂ ਚੱਲਿਆ, ਕਿਰਪਾ ਕਰ ਦਿਓ, ਮਿਹਰ ਕਰ ਦਿਓ। ਆਖਣ ਲੱਗੇ ਕੀ ਕੰਮ ਕਰਨਾ ਹੈ ਆਰੰਭ? ਆਖਣ ਲੱਗੇ ਜੀ ਲੱਕੜ ਦਾ ਆਰਾ ਲਾਉਣਾ ਹੈ, ਆਰਾ ਲੱਕੜਾਂ ਦੀ ਚਰਾਈ, ਉੱਥੇ ਚਰਨ ਪਾ ਦਿਓ। ਮਹਾਂਪੁਰਖ ਆਖਣ ਲੱਗੇ ਕਹਿੰਦੇ ਚਲੋ ਚੱਲੀਏ, ਲੱਕੜ ਦੇ ਆਰੇ 'ਤੇ ਚਲੇ ਗਏ। ਅਤੇ ਮਹਾਂਪੁਰਖ ਆਖਣ ਲੱਗੇ ਸਾਰੇ ਵਰਕਰਾਂ ਨੂੰ ਬਾਹਰ ਬੁਲਾ ਲਓ। ਸਾਰੇ ਵਰਕਰ ਬਾਹਰ ਬੁਲਾ ਲਏ ਗਏ,
ਆਖਣ ਲੱਗੇ ਦਰਵਾਜ਼ਾ ਬੰਦ ਕਰ ਦਿਉ, ਲੋਕ ਲਾ ਦਿਓ। ਦਰਵਾਜ਼ਾ ਬੰਦ ਕਰ ਦਿੱਤਾ, ਲੋਕ ਲਾ ਦਿੱਤਾ। ਮਹਾਂਪੁਰਖ ਆਖਣ ਲੱਗੇ ਚਾਬੀ ਸਾਨੂੰ ਦੇ ਦਿਓ। ਚਾਬੀ ਲਈ, ਆਪਣੇ ਹੱਥੀਂ ਲੋਕ ਖੋਲ੍ਹਿਆ, ਦੋਵੇਂ ਹੱਥਾਂ ਨਾਲ ਦਰਵਾਜ਼ਾ ਖੋਲ੍ਹ ਦਿੱਤਾ। ਕਹਿੰਦੇ ਲਓ, ਅੱਜ ਤੋਂ ਬਾਅਦ ਇਹ ਦਰਵਾਜ਼ਾ ਬੰਦ ਨਹੀਂ ਹੋਏਗਾ। ਆਖੋ ਸਤਨਾਮ। ਮੈਂ ਸੋਚਿਆ, ਜਿਨ੍ਹਾਂ ਦੀਆਂ ਬਰਕਤਾਂ ਦੇ ਦਰਵਾਜ਼ੇ ਮਹਾਂਪੁਰਖਾਂ ਨੇ ਖੋਲ੍ਹ ਦਿੱਤੇ, ਉਹਨੂੰ ਬੰਦ ਕੌਣ ਕਰੇ ਜੀ? ਉਹਨੂੰ ਬੰਦ ਕੌਣ ਕਰੇ? ਅੱਜ ਵੀ ਉਹ ਪਰਿਵਾਰ ਮਹਾਂਪੁਰਖਾਂ ਨੂੰ ਹਰ ਸਾਲ ਯਾਦ ਕਰਦੇ ਨੇ। ਸ਼੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ, ਨਾਨਕਸਰ ਵਾਲੇ ਮਹਾਂਪੁਰਖ, ਇੱਕ ਵਾਰ ਗੱਡੀ 'ਤੇ ਜਾ ਰਹੇ ਜੀ ਬੈਠੇ, ਅਤੇ ਰੇਲ ਦਾ ਫਾਟਕ ਆਇਆ। ਉੱਧਰੋਂ ਰੇਲ ਆਉਣ ਦਾ ਸਮਾਂ ਆਇਆ, ਅਤੇ ਜਿਹੜਾ ਫਾਟਕ 'ਤੇ ਖੜ੍ਹਾ ਸੀ ਗਾਰਡ, ਅਤੇ ਉਹਨੇ ਫਾਟਕ ਬੰਦ ਕਰ ਦਿੱਤਾ। ਫਾਟਕ ਬੰਦ ਕਰਨ ਤੋਂ ਬਾਅਦ ਉਹਦੀ ਨਜ਼ਰ ਪਈ, ਸ਼੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲਿਆਂ ਦੀ ਗੱਡੀ ਆ ਕੇ ਖੜ੍ਹ ਗਈ ਹੈ। ਅਤੇ ਉਹਨੇ ਮਨ ਦੇ ਵਿੱਚ ਸੋਚਿਆ, ਇਹ ਤਾਂ ਨਾਨਕਸਰ ਵਾਲੇ ਮਹਾਂਪੁਰਖ ਖੜ੍ਹੇ ਨੇ। ਮਨਾ, ਮਹਾਂਪੁਰਖਾਂ ਦਾ ਰਸਤਾ ਨਹੀਂ ਰੋਕੀਦਾ ਹੁੰਦਾ, ਪਤਾ ਨਹੀਂ ਉਹਨਾਂ ਨੇ ਕਿੰਨਿਆਂ ਦਾ ਭਲਾ ਕਰ ਦੇਣਾ ਹੈ। ਹਜੇ ਰੇਲ ਆਉਣ ਦਾ ਤਾਂ ਸਮਾਂ ਹੈ, ਪਰ ਜੇ ਮੈਂ ਫਾਟਕ ਚੱਕਦਾ ਹਾਂ, ਮੇਰੀ ਜੌਬ ਖਤਰੇ ਵਿੱਚ ਪੈ ਜਾਵੇਗੀ। ਮੈਨੂੰ ਜੌਬ ਤੋਂ ਜਵਾਬ ਦੇਣਾ ਪਏਗਾ, ਕਿਉਂ ਚੱਕਿਆ, ਇੱਕ ਵਾਰ ਬੰਦ ਕੀਤਾ। ਪਰ ਦੂਸਰੇ ਪਾਸੇ ਨਿਰੰਕਾਰ ਦੇ ਨਾਲ ਜੁੜੀ ਹੋਈ ਰੂਹ ਖੜ੍ਹੀ ਹੈ, ਉਹਨੇ ਜੀ ਫਾਟਕ ਚੱਕ ਦਿੱਤਾ ਅਤੇ ਮਹਾਂਪੁਰਖਾਂ ਦੀ ਗੱਡੀ ਲੰਘ ਗਈ। ਉਹਨੇ ਫਿਰ ਲਾ ਅਤੇ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਡਰਾਈਵਰ ਨੂੰ ਆਖਣ ਲੱਗੇ, ਬਈ ਗੱਡੀ ਇੱਕ ਪਾਸੇ ਰੋਕ। ਉਹ ਗਾਰਡ ਨੇ ਜਿਹਨੇ ਗੇਟ ਖੋਲ੍ਹਿਆ ਹੈ, ਉਹਨੇ ਬੜੀ ਸ਼ਰਧਾ ਭਾਵਨਾ ਵਾਲਾ ਹਿਰਦਾ ਹੈ, ਉਹਨੂੰ ਕੁਛ ਮਾਇਆ ਦੇ ਕੇ ਆਓ। ਕਹਿੰਦੇ ਨੇ ਉਸ ਵੇਲੇ ਦਾ 500 ਰੁਪਈਆ ਉਹ ਗਾਰਡ ਨੂੰ ਬੁਲਾਇਆ ਗਿਆ, ਅਤੇ ਜਦੋਂ ਉਹਨੂੰ ਦੇਣ ਲੱਗੇ, ਦੋਵੇਂ ਹੱਥ ਜੋੜ ਲਏ, ਆਖਣ ਲੱਗੇ, ਨਹੀਂ ਮਹਾਂਪੁਰਖ, ਮੈਂ ਮਾਇਆ ਨਹੀਂ ਲੈਣੀ। ਆਖਣ ਲੱਗੇ, ਬਈ ਤੂੰ? ਕਹਿੰਦੇ, ਨਹੀਂ ਮਹਾਰਾਜ, ਮੈਂ ਮਾਇਆ ਨਹੀਂ ਲੈਣੀ। ਮਹਾਰਾਜ, ਮੇਰੇ ਕੋਲ ਭੁੱਲ ਹੋ ਗਈ, ਮੈਂ ਫਾਟਕ ਲਾ ਦਿੱਤਾ, ਪਤਾ ਨਹੀਂ ਕਿੰਨੇ ਸਮੇਂ, ਇੰਨੇ ਸਮੇਂ ਵਿੱਚ ਤੁਸੀਂ ਕਿੰਨਿਆਂ ਕੁ ਦਾ ਭਲਾ ਕਰ ਦੇਣਾ ਹੈ। ਮਹਾਂਪੁਰਖ ਆਖਣ ਲੱਗੇ, ਤੈਨੂੰ ਡਰ ਨਹੀਂ ਲੱਗਿਆ? ਆਖਣ ਲੱਗੇ, ਨਹੀਂ ਮਹਾਰਾਜ, ਮੈਨੂੰ ਡਰ ਨਹੀਂ ਲੱਗਿਆ। ਮੈਂ ਕਿਹਾ, ਜੌਬ ਜਾਂਦੀ ਜਾਵੇ, ਪਰ ਸਾਧੂਆਂ ਦਾ ਰਸਤਾ ਨਹੀਂ ਰੋਕਣਾ। ਬਾਬਾ ਆਨੰਦ ਸਿੰਘ ਨਾਨਕਸਰ ਵਾਲੇ ਪਤਾ ਕੀ ਕਹਿੰਦੇ? ਕਹਿੰਦੇ, ਪ੍ਰੇਮੀਆ, ਤੂੰ ਸਾਡੇ ਲਈ ਫਾਟਕ ਖੋਲ੍ਹਿਆ ਹੈ ਨਾ, ਜਾ। ਜਦੋਂ ਤੂੰ ਸੱਚੀ ਦਰਗਾਹ ਦੇ ਵਿੱਚ ਆਏਗਾ, ਅਸੀਂ ਰੱਬ ਦੇ ਘਰ ਦਾ, ਸੱਚੀ ਦਰਗਾਹ ਦਾ ਫਾਟਕ ਤੇਰੇ ਲਈ ਖੋਲ੍ਹਾਂਗੇ। ਆਖੋ ਸਤਨਾਮ। ਜਪ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸਿਵਾਇਆ। ਸਮਾਂ ਬੀਤਦਾ ਤੁਰਿਆ ਜਾ ਰਿਹਾ ਸੀ ਗੁਰੂ ਪਿਆਰਿਓ, ਮਹਾਨ ਤਪਸਵੀ ਰਾਜੇ ਜੋਗੀ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ, ਮਹਾਨ ਤਿਆਗੀ ਜੀ, ਤਿਆਗ ਦੀ ਮੂਰਤ। ਕਹਿੰਦੇ ਨੇ ਇੱਕ ਵਾਰ ਮਹਾਂਪੁਰਖ ਚੰਡੀਗੜ੍ਹ ਗਏ ਕੀਰਤਨ ਕਰਨ ਵਾਸਤੇ, ਅਤੇ ਚੰਡੀਗੜ੍ਹ ਦੇ ਜਿੰਨੇ ਸਮਾਗਮ ਹੁੰਦੇ ਸੀ ਨਾ, ਉਹਨਾਂ ਸਾਰੇ ਸਮਾਗਮਾਂ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਸੀ ਨਾ, ਸ਼੍ਰੀਮਾਨ ਸੰਤ ਬਾਬਾ ਵਰਿਆਮ ਸਿੰਘ ਰਤਵਾੜਾ ਸਾਹਿਬ ਵਾਲਿਆਂ ਦੀ ਹੁੰਦੀ ਸੀ। ਸਾਰੇ ਸਮਾਗਮ ਉਹਨਾਂ ਨੇ ਉਸ ਵੇਲੇ ਕਿਹਨਾਂ ਘਰਾਂ ਦੇ ਵਿੱਚ ਮਹਾਂਪੁਰਖਾਂ ਨੇ ਚਰਨ ਪਾਉਣੇ, ਉਹ ਸਾਰੀ ਲਿਸਟ ਉਹਨਾਂ ਨੇ ਬਣਾਈ ਹੋਣੀ। ਸਾਰੀ ਜ਼ਿੰਮੇਵਾਰੀ ਸੰਤ ਬਾਬਾ ਵਰਿਆਮ ਸਿੰਘ ਰਤਵਾੜਾ ਸਾਹਿਬ ਵਾਲਿਆਂ ਦੀ ਹੁੰਦੀ ਸੀ। ਮਹਾਂਪੁਰਖ ਚੰਡੀਗੜ੍ਹ ਕੀਰਤਨ ਚੱਲ ਰਹੇ ਨੇ ਅਤੇ ਲਿਸਟ ਬਣ ਗਈ, ਅਤੇ ਕੀਰਤਨ 'ਤੇ ਜਾਣਾ ਸੀ, ਅਤੇ ਮਹਾਂਪੁਰਖ ਆਖਣ ਲੱਗੇ, ਵਰਿਆਮ ਸਿੰਘ ਜੀ, ਲਿਸਟ ਬਣ ਗਏ ਜੀ ਮਹਾਰਾਜ, ਬਣ ਗਏ।
ਸਾਰੇ ਘਰਾਂ ਦੇ ਵਿੱਚ ਮਹਾਰਾਜ ਚਰਨ ਪਾ ਰਹੇ ਨੇ ਅਤੇ ਆਖਣ ਲੱਗੇ ਕੋਈ ਰਹਿ ਤਾਂ ਨਹੀਂ ਗਿਆ? ਨਹੀਂ ਮਹਾਰਾਜ, ਸਾਰਿਆਂ ਦੇ ਜਾਇਆ ਆ। ਆਖਣ ਲੱਗੇ ਇੱਕ ਵਾਰ ਫਿਰ ਲਿਸਟ ਚੈੱਕ ਕਰ ਲਾ, ਆਪਾਂ ਕੀਰਤਨ 'ਤੇ ਜਾ ਰਹੇ ਹਾਂ, ਆਪਾਂ ਜੇ ਕੋਈ ਰਹਿ ਗਿਆ ਤਾਂ ਉਸ ਘਰ ਵੀ ਆਪਾਂ, ਕੋਈ ਰਹਿਣਾ ਨਹੀਂ ਚਾਹੀਦਾ। ਨਹੀਂ ਮਹਾਰਾਜ, ਨਹੀਂ ਰਿਹਾ ਨਹੀਂ ਕੋਈ, ਗੱਡੀ ਤੋਰ ਲਈ। ਜਦੋਂ ਗੱਡੀ 'ਚ ਬੈਠੇ ਕਹਿੰਦੇ ਇੱਕ ਵਾਰੀ ਫੇਰ ਵੇਖ ਲਾ, ਕਹਿੰਦੇ ਮਹਾਰਾਜ ਇੱਕ ਰਹਿ ਗਿਆ। ਕੌਣ ਹੈ ਉਹ? ਮਹਾਰਾਜ ਉਹ ਬਾਗ ਦਾ ਮਾਲੀ ਹੈ। ਮੈਂ ਸੋਚਿਆ ਗਰਮੀਆਂ ਦੇ ਦਿਨ ਹਨ, ਤੁਸੀਂ ਵੱਡੀਆਂ ਵੱਡੀਆਂ ਕੋਠੀਆਂ ਵਿੱਚ ਆਪਾਂ ਜਾ ਕੇ ਆਏ ਹਾਂ, ਏਸੀਆਂ ਦੇ ਵਿੱਚ ਬੈਠ ਕੇ ਆਏ ਹਾਂ, ਉਹ ਮਾਲੀ ਦੇ ਘਰ ਬੜੀ ਗਰੀਬੀ ਹੈ, ਕਿਵੇਂ ਬੈਠੋਗੇ, ਕਿਵੇਂ ਜਾਓਗੇ? ਮਹਾਂਪੁਰਖ ਆਖਣ ਲੱਗੇ ਨਹੀਂ, ਆਪਾਂ ਉਸ ਮਾਲੀ ਦੇ ਘਰ ਵੀ ਜਾਣ। ਕਹਿੰਦੇ ਮਹਾਰਾਜ ਰਸਤੇ ਦੇ ਵਿੱਚ ਹੀ ਉਹਦਾ ਘਰ ਹੈ ਜਿੱਥੇ ਆਪਾਂ ਹੁਣ ਕੀਰਤਨ 'ਤੇ ਜਾ ਰਹੇ ਹਾਂ ਨਾ, ਰਸਤੇ ਦੇ ਵਿੱਚ ਹੀ ਹੈ। ਕਹਿੰਦੇ ਹੈ, ਕਹਿੰਦੇ ਨੇ ਜਾਂਦਿਆਂ ਜਾਂਦਿਆਂ ਜਦੋਂ ਸਾਹਮਣੇ ਨਾ ਉਹ ਮਾਲੀ ਸਾਹਮਣੇ ਰੋਡ ਦੇ ਉੱਤੇ ਸਾਈਕਲ 'ਤੇ ਖੜ੍ਹਾ ਮਹਾਂਪੁਰਖਾਂ ਦੀ ਇੰਤਜ਼ਾਰ ਕਰ ਰਿਹਾ ਸੀ। ਕਹਿੰਦੇ ਮਹਾਰਾਜ ਉਹਨੇ ਵੇਖਿਆ ਦੂਰੋਂ ਮਹਾਂਪੁਰਖਾਂ ਦੀ ਗੱਡੀ ਆ ਰਹੀ ਹੈ ਅਤੇ ਬੜਾ ਚਾਅ ਚੜ੍ਹ ਗਿਆ ਅਤੇ ਅੱਗੇ ਅੱਗੇ ਸਾਈਕਲ ਲਾ ਲਿਆ ਮਹਾਂਪੁਰਖਾਂ ਦੀ ਗੱਡੀ ਮਗਰ ਮਗਰ। ਕਹਿੰਦੇ ਉਹਦੇ ਗੁਆਂਢੀ, ਉਹਦੇ ਪਿੰਡ ਦੇ, ਉਹਦੇ ਜਾਣਕਾਰ ਸਾਰੇ ਇਹ ਕਹਿੰਦੇ ਸੀ ਤੇਰੇ ਘਰ ਮਹਾਂਪੁਰਖਾਂ ਨੇ ਨਹੀਂ ਆਉਣਾ, ਤੇਰੇ ਘਰ ਨਹੀਂ ਆਉਣਾ। ਪਰ ਜਦੋਂ ਮਹਾਂਪੁਰਖਾਂ ਦੀ ਗੱਡੀ ਜਾ ਕੇ ਖਲੋਤੀ ਨਾ, ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਵਾਏ। ਬੜਾ ਹੀ ਪਿਆਰਾ ਮਹਾਂਪੁਰਖਾਂ ਦੇ ਬੈਠਣ ਵਾਸਤੇ ਮੰਜਾ ਡਾਇਆ ਹੋਇਆ, ਫੁੱਲ ਵਿਛਾਏ ਹੋਏ। ਕਹਿੰਦੇ ਅੱਜ ਵੀ ਉਹ ਮਾਲੀ ਦੀ ਦਾ ਜਿਹੜਾ ਪਰਿਵਾਰ ਹੈ ਨਾ, ਉਹ ਲੱਖਾਂ ਕਰੋੜਾਂ ਵਿੱਚ ਖੇਡ ਰਿਹਾ। ਆਖੋ ਸਤਨਾਮ। ਮਹਾਂਪੁਰਖ ਉੱਥੇ ਕਾਫੀ ਸਮਾਂ ਬੈਠੇ ਰਹੇ। ਪ੍ਰੇਮ ਦੀ ਮੂਰਤ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ। ਜਿਹਨੂੰ ਇੱਕ ਵਾਰੀ ਕਹਿਤਾ ਨਾ, ਸਾਡੇ ਇੱਕ ਜਾਣਕਾਰ ਪਰਿਵਾਰ ਲੁਧਿਆਣੇ ਮਹਾਂਪੁਰਖਾਂ ਦੇ ਸੰਗਤ ਦੇ ਵਿੱਚ ਆਏ ਅਤੇ ਨਦਰ ਪਈ, ਆਖਣ ਲੱਗੇ ਕੀ ਕਰਦੇ ਹੁੰਦੇ ਜੀ? ਆਖਣ ਲੱਗੇ ਜੀ ਮਨ ਨਹੀਂ ਟਿਕਦਾ। ਆਖਣ ਲੱਗੇ ਆਲਮਗੀਰ ਸਾਹਿਬ ਹਰ ਰੋਜ਼ ਨਮਸਕਾਰ ਕਰਨ ਜਾਇਆ ਕਰੋ, ਸਵਾ ਮਹੀਨਾ 40 ਦਿਨ ਜਾਣਾ ਹੈ, ਜਿੱਦਣ ਨਾਗਾ ਪੈ ਗਿਆ ਉਸ ਦਿਨ ਤੋਂ ਇੱਕ ਤੋਂ ਫਿਰ ਗਿਣਤੀ ਸ਼ੁਰੂ ਕਰ ਦੇਣੀ ਹੈ। ਉਹ ਕਹਿੰਦੇ ਅੱਜ ਤੱਕ ਉਹ 40 ਦਿਨ ਪੂਰੇ ਨਹੀਂ ਹੋਏ, ਹਰ ਰੋਜ਼ ਆਲਮਗੀਰ ਸਾਹਿਬ ਨਮਸਕਾਰ ਕਰਨ ਜਾਈਦਾ। ਔਰ ਜਦੋਂ ਹੁਣ ਬਾਣੀ ਪੜ੍ਹਨ ਬਹਿੰਦੇ ਹਾਂ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਸਮਾਂ ਲੰਘ ਗਿਆ। ਆਖੋ ਸਤਨਾਮ।

ਪਿਆਰਿਆ, ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ ਕਰਿਆ ਕਰ। ਅੱਠੇ ਪਹਿਰ ਤੇਰੀ ਸੁਰਤ ਨਿਰੰਕਾਰ ਨਾਲ ਜੁੜੀ ਰਹੇ। ਔਰ ਇਹ ਦਾਤ ਕਿੱਥੋਂ ਪ੍ਰਾਪਤ ਹੁੰਦੀ ਹੈ? ਇਹ ਦਾਤ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚੋਂ।

0: ਉਸ ਪਰਮਾਤਮਾ ਦੀ ਜਿਹੜੀ ਵਡਿਆਈ ਹੈ ਉਹ ਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਪਰ ਹੇ ਮੇਰੇ ਵਾਹਿਗੁਰੂ, ਤੇਰੇ ਪਿਆਰੇ ਤੇਰੀ ਸਿਫਤ ਸਲਾਹ ਕਰਦੇ ਨੇ, ਤੇਰੀ ਵਡਿਆਈ ਕਰਦੇ ਨੇ, ਤੇਰੀ ਉਸਤਤ ਕਰਦੇ ਨੇ। ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ। ਆਖਰੀ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ ਕਿ ਜਿਹੜੇ ਆਤਮਕ ਗੁਣ ਹਨ, ਉੱਚੀ ਅਵਸਥਾ ਗੁਰੂ ਦੇ ਚਰਨਾਂ ਵਿੱਚੋਂ ਪ੍ਰਾਪਤ ਹੋ ਜਾਂਦੀ ਹੈ, ਤੇ ਜਦੋਂ ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਜਿਹੜਾ ਵੀ ਹਿਰਦਾ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਨਾਲ ਜੁੜਿਆ, ਬੇੜੇ ਪਾਰ ਹੋ। ਹਜ਼ੂਰ ਸਾਹਿਬ ਭਾਈ ਨਾਨੂ ਜੀ ਹੋਏ ਨੇ, ਰਾਤ ਨੂੰ ਆਰਾਮ ਕਰਨ ਵਾਸਤੇ ਲੇਟੇ, ਤਖ਼ਤ ਸਾਹਿਬ 'ਤੇ ਸੇਵਾ ਕਰਦੇ ਸੀ ਜੀ, ਅਤੇ ਰਾਤ ਨੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਸ਼ਨ ਦਿੱਤੇ, ਅਤੇ ਪਤਾ ਕੀ ਆਖਿਆ ਮਹਾਰਾਜ ਜੀ ਨੇ? ਆਖਣ ਲੱਗੇ, ਨਦੀ ਦੇ ਕੰਢੇ 'ਤੇ ਸਾਡਾ ਇੱਕ ਪਿਆਰਾ ਭਗਤੀ ਦੇ ਵਿੱਚ ਲੀਨ ਹੋਇਆ ਏ, ਉਹਨੇ ਕਈ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਛਕਿਆ, ਜਾ ਕੇ ਉਹਨੂੰ ਪ੍ਰਸ਼ਾਦਾ ਛਕਾ ਕੇ ਆਓ। ਅਤੇ ਭਾਈ ਨਾਨੂ ਜਦੋਂ ਨਦੀ ਦੇ ਕਿਨਾਰੇ 'ਤੇ ਪਹੁੰਚੇ ਨਾ, ਅਤੇ ਸਾਹਮਣੇ ਕੀ ਤੱਕਿਆ? ਸੰਤ ਬਾਬਾ ਅਤਰ ਸਿੰਘ ਮਹਾਂਪੁਰਖ ਸਮਾਧੀ ਲੱਗੀ ਹੋਈ, ਆਖੋ ਸਤਨਾਮ। ਅਤੇ ਜਾ ਕੇ ਬੁਲਾਇਆ ਜੀ, ਆਖਣ ਲੱਗੇ, ਮਹਾਂਪੁਰਖੋ ਕਿੰਨੇ ਦਿਨ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ? ਮਹਾਰਾਜ ਮੈਂ ਤੁਹਾਡੇ ਲਈ ਪ੍ਰਸ਼ਾਦਾ ਲੈ ਕੇ ਆਇਆ। ਆਖਣ ਲੱਗੇ, ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਆਖਣ ਲੱਗੇ, ਜੇ ਇਹਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਹੋ ਨਾ, ਉਹਨਾਂ ਨੇ ਹੀ ਭੇਜਿਆ। ਆਖੋ ਸਤਨਾਮ। ਉਹਨਾਂ ਨੇ ਹੀ ਭੇਜਿਆ ਹੈ, ਪਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਆਏ, ਸਫਲ ਤਨਾ ਕੇ ਕਾਮਾ। ਪਾਤਸ਼ਾਹ ਕਿਰਪਾ ਕਰਨ, ਸਭ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣ। ਬਹੁਤ ਹੀ ਸਤਿਕਾਰਯੋਗ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ, ਮਹਾਂਪੁਰਖਾਂ ਦੇ ਅਸਥਾਨ ਤੋਂ ਅਸੀਸਾਂ ਲੈ ਕੇ ਆਏ ਨੇ, ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਨਗੇ। ਔਰ ਅੱਜ ਭਾਈ ਸਾਹਿਬ ਜੀ ਹੁਣਾਂ ਦਾ ਇਸ ਗੁਰੂ ਘਰ ਦੇ ਵਿੱਚ ਲਾਸਟ ਦੀਵਾਨ ਹੈ। ਆਪ ਜੀ ਨੇ ਸਾਰਿਆਂ ਨੇ ਗੁਰਬਾਣੀ ਕੀਰਤਨ ਨਾਲ ਜੁੜ ਕੇ ਆਪਣੇ ਜੀਵਨ ਸਮੇਂ ਉਸਵਾਸਾਂ ਨੂੰ ਸਫਲ ਕਰਨਾ ਹੈ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਗੁਰਦੀਪ ਸਿੰਘ ਜੀ ਉਹਨਾਂ ਦਾ। ਗੁਰੂ ਪਿਆਰਿਓ, ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਸਿੱਧਾ ਹੀ ਬੇਨਤੀ ਕਰਾਂ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ, ਜੋ ਪਿਛਲੇ ਸੋਮਵਾਰ ਤੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਦੇ ਆ ਰਹੇ ਕੀਰਤਨ ਦੀ, ਉਹਨਾਂ ਦਾ ਇਸ ਫੇਰੀ ਦਾ ਇਹ ਆਖਰੀ ਦੀਵਾਨ ਹੈ। ਬਹੁਤ ਜੁੜੀ ਹੋਈ ਰੂਹ ਹੈ। ਆਪ ਜੀ ਨੂੰ ਬੇਨਤੀ ਹੈ ਭਾਈ, ਜ਼ਰੂਰ ਜਿਹੜਾ ਸਮਾਂ ਕੱਢ ਕੇ ਕਰੀਬਨ ਇੱਕ ਘੰਟੇ ਵਾਸਤੇ ਉਹਨਾਂ ਨੇ ਕੀਰਤਨ ਕਰਨਾ ਹੈ, ਆਪ ਸੁਣ ਕੇ ਜਾਓ, ਲਾਹਾ ਲਓ। ਇਹ ਸੋਭੀ ਜਿਹੜੇ ਹੈ, ਇੱਦਾਂ ਦੇ ਸੰਯੋਗ ਜਿਹੜੇ ਬਣਦੇ ਹੈ, ਮਹਾਰਾਜ ਜੀ ਦਾ ਬਚਨ ਹੈ, ਸੇ ਸੰਯੋਗ ਕਰੋ ਮੇਰੇ ਪਿਆਰੇ, ਜਿੱਤ ਰਸਨਾ ਹਰ ਨਾਮ ਉਚਾਰੇ। ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਉਹ ਜਪਿਆ ਜਾਂਦਾ। ਗੁਰੂ ਪਿਆਰਿਓ, ਇੱਕ ਬਹੁਤ ਜ਼ਰੂਰੀ ਬੇਨਤੀ ਹੈ, ਆਪਣੇ ਨਿਸ਼ਾਨ ਸਾਹਿਬ ਦੇ ਥੜਾ ਸਾਹਿਬ ਦੀ ਜਿਹੜੀ ਸੇਵਾ ਹੋ ਰਹੀ ਹੈ, ਸੋਰੀ ਮੈਂ ਭੁੱਲ ਗਿਆ ਸੀ, ਪਹਿਲਾਂ ਬੁੱਧਵਾਰ ਬੇਨਤੀ ਕੀਤੀ ਸੀ, ਜਿਹੜੀ ਸੇਵਾ ਹੋ ਰਹੀ ਹੈ ਉਹਦੇ ਨਿਸ਼ਾਨ ਸਾਹਿਬ ਦੇ ਥੜੇ ਦੇ ਉੱਪਰ ਅਤੇ ਪੌੜੀਆਂ ਦੇ ਵਿੱਚ ਸੰਖ ਮਰਮਰ ਜਿਹੜਾ ਉਹ ਲਗਾਇਆ ਜਾ ਰਿਹਾ ਹੈ। ਆਪ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਹੈ ਭਾਈ, ਜੋ ਵੀ ਤਿਲ ਫੁੱਲ ਆਪ ਜੀ ਨੇ ਭੇਟਾ ਕਰਨਾ ਹੋਵੇ, ਜ਼ਰੂਰ ਉਸ ਚੱਲ ਰਹੀ ਸੇਵਾ ਦੇ ਵਿੱਚ। ਵੈਸੇ ਇੱਕ ਪਰਿਵਾਰ ਵੱਲੋਂ ਸੇਵਾ ਮੰਗੀ ਗਈ ਸੀ, ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰੀ ਸੰਗਤ ਆਪਾਂ ਰਲ ਕੇ $5-$7 ਜੋ ਵੀ ਆਪ ਪਾਉਣਾ ਚਾਹੋ ਜ਼ਰੂਰ ਉਹਦੇ ਵਿੱਚ ਪਾ ਕੇ ਜਾਣਾ, ਤਾਂ ਕਿ ਜਿਹੜੇ ਝੰਡੇ ਬੁੰਗੇ ਜੁਗੋ ਜੁਗ ਅਟਲ ਸਤਿਗੁਰੂ ਜੀ ਦੇ ਨਿਸ਼ਾਨ ਸਾਹਿਬ ਝੂਲ ਝੂਲ ਕੇ ਇਹ ਆਖ ਰਹੇ ਹਨ ਕਿ ਆਓ ਕਿਸੇ ਅਨਾਥ ਨੂੰ, ਕਿਸੇ ਸ਼ੈਲਟਰ ਵਾਲੇ ਨੂੰ, ਕਿਸੇ ਭੁੱਖੇ ਨੂੰ, ਕਿਸੇ ਵੀ ਤਰ੍ਹਾਂ ਦੇ ਹੈਲਪ ਜਿਹਨੂੰ ਚਾਹੀਦੀ ਹੋਵੇ ਉਹ ਫੜਲਾ ਸਤਿਗੁਰੂ ਜੀ ਦਾ ਜਿਹੜਾ ਹੈ ਨਿਸ਼ਾਨ ਸਾਹਿਬ ਦਾ ਉਹ ਝੂਲ ਝੂਲ ਕੇ ਬਾਜਾਂ ਮਾਰਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਇਹ ਦਰ ਹਮੇਸ਼ਾ ਲਈ ਔਰ ਹਰ ਇੱਕ ਦੇ ਲਈ ਖੁੱਲ੍ਹਾ ਹੈ। ਗੁਰੂ ਪਿਆਰਿਓ, ਜ਼ਰੂਰ ਆਪ ਜੀ ਨੇ ਉਸ ਚੱਲ ਰਹੀ ਸੇਵਾ ਦੇ ਵਿੱਚ ਜਿਹੜਾ ਹੈ ਉਹ ਹਿੱਸਾ ਪਾਉਣ ਦੀ ਕਿਰਪਾਲਤਾ ਕਰਨੀ। ਆਓ ਇੱਕ ਘੰਟੇ ਵਾਸਤੇ ਭਾਈ ਸਾਹਿਬ ਜੀ ਪਾਸੋਂ ਆਪਾਂ ਜੋ ਕੀਰਤਨ ਦੀ ਹਾਜ਼ਰੀ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ,

ਹਰੀ ਸਾਧ ਸੰਗਤ ਜੀ, ਸਮੂਹ ਸੰਗਤਾਂ, ਮਹਾਂਪੁਰਖਾਂ ਦੇ ਪਿਆਰ ਵਿੱਚ ਜੁੜ ਬੈਠੇ ਹੋ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੇ ਸਾਰਾ ਜੀਵਨ ਸਤਿਗੁਰੂ ਜੀ ਦੇ ਹੁਕਮ ਬੇਅੰਤ ਰੂਹਾਂ ਨੂੰ ਤਾਰਿਆ, ਆਪ ਜੀ ਨੇ ਉਹਨਾਂ ਦੀ ਉਸਤਤ ਵਡਿਆਈ। ਗਿਆਨੀ ਗੁਰਦੀਪ ਸਿੰਘ ਜੀ ਹੈੱਡ ਗ੍ਰੰਥੀ ਇਸ ਸਥਾਨ ਦੀ ਉਹਨਾਂ ਪਾਸੋਂ ਸਰਵਣ ਕੀਤੀ ਹੈ, ਬੜਾ ਆਨੰਦ ਬਣਿਆ ਹੈ, ਕਿਉਂਕਿ ਉਹਨਾਂ ਦੇ ਮਹਾਂਪੁਰਖਾਂ ਦੇ ਬਚਨਾਂ ਵਿੱਚ ਵੀ ਇਤਨਾ ਰਸ ਹੁੰਦਾ ਹੈ ਕਿ ਜੀ ਕਰਦਾ ਕਿ ਸੁਣੀ ਜਾਈਏ ਉਹਨਾਂ ਦੇ ਪ੍ਰਵਚਨ। ਸੋ ਆਪ ਜੀ ਨੇ ਬਹੁਤ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ। ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ, ਜਿਸ ਵਿੱਚ ਮਹਾਰਾਜ ਜੀ ਨੇ ਆਪਣੇ ਪਿਆਰਿਆਂ ਦੀ ਵਡਿਆਈ ਕੀਤੀ ਹੈ, ਉਸਤਤ ਕੀਤੀ, ਉਹ ਪਾਵਨ ਸ਼ਬਦ ਸਰਵਣ ਕਰਾਂਗੇ। ਆਪ ਜੀ ਪਿਆਰ ਵਿੱਚ ਜੁੜ ਬੈਠੇ ਹੋ, ਮਹਾਂਪੁਰਖਾਂ ਦੇ ਚਰਨਾਂ 'ਚ ਨਮਸਕਾਰਾਂ ਹਨ, ਜਿਨ੍ਹਾਂ ਨੇ ਸਾਰਾ ਜੀਵਨ ਆਪਣੇ ਲਈ ਨਹੀਂ ਮਨੁੱਖਤਾ ਦੇ ਲਈ, ਭਲੇ ਲਈ ਸਾਰਾ ਜੀਵਨ ਬਤੀਤ ਕੀਤਾ ਹੈ। ਕੋਈ ਵੀ ਸਤਿਪੁਰਖ ਲਾਓ ਜਿਨ੍ਹਾਂ ਨੇ ਕਮਾਈ ਕੀਤੀ ਹੈ, ਬੰਦਗੀ ਕੀਤੀ ਹੈ, ਉਹਨਾਂ ਦਾ ਨਾਮ ਜੁਗੋ ਜੁਗ ਇਸ ਸੰਸਾਰ 'ਤੇ ਸਦਾ ਅਟਲ ਰਹੇਗਾ। ਸੋ ਆਪਾਂ ਉਹਨਾਂ ਦੇ ਜੀਵਨ ਵਿੱਚੋਂ ਕੁਝ ਨਾ ਕੁਝ ਅੱਜ ਕਿਣਕਾਂ ਮਾਤਰ ਲੈ ਕੇ ਜਾਣਾ, ਤਾਂ ਜੋ ਇਸ ਪਦਾਰਥਵਾਦੀ ਮਾਹੌਲ ਵਿੱਚ, ਸਮੇਂ ਵਿੱਚ ਅਸੀਂ ਆਪਣਾ ਜੀਵਨ ਸਫਲਿਆ ਕਰ ਸਕੀਏ। ਸਟੇਜ ਤੋਂ ਆਪ ਜੀ ਨੇ ਬੇਨਤੀਆਂ ਸਰਵਣ ਕੀਤੀਆਂ ਹਨ ਸਮਰਾ ਸਾਹਿਬ ਜੀ ਪਾਸੋਂ। ਬਹੁਤ ਪਿਆਰ ਵਾਲੀਆਂ ਰੂਹਾਂ ਹਨ ਇੱਥੇ। ਸਤਿਗੁਰੂ ਜੀ ਕਿਰਪਾ ਕਰਨ, ਸਾਰਿਆਂ ਨੂੰ ਆਪਣੇ ਚਰਨਾਂ ਦਾ ਸਤਿਗੁਰੂ ਜੀ ਪਿਆਰ ਬਖਸ਼ਣ, ਬੰਦਗੀ ਦੀ ਦਾਤ, ਨਿਤਨੇਮ ਦੀ ਦਾਤ ਬਖਸ਼ਣ। ਆਓ ਸਤਿਗੁਰੂ ਜੀ ਦੇ ਚਰਨਾਂ 'ਚ ਜੁੜੀਏ, ਸੁਰਤ ਨੂੰ ਸ਼ਬਦ ਨਾਲ ਜੋੜ ਕਰਕੇ ਹਾਜ਼ਰੀਆਂ ਭਰਨੀਆਂ, ਮਨ ਦੇ ਪੁਰਨਿਆਂ ਨੂੰ ਸੰਕੋਚਣਾ, ਪਿਆਰ ਦੇ ਨਾਲ ਆਓ ਸਾਰੇ ਸਤਿਗੁਰੂ ਜੀ ਦੇ ਚਰਨਾਂ 'ਚ, ਗੁਰਬਾਣੀ ਦਾ ਆਨੰਦ ਮਾਣੀਏ, ਪਿਆਰ ਨਾਲ ਸਾਰੇ ਜੁੜੇ ਹੋਏ।

ਉਹਨਾਂ ਦੀ ਚਰਨ ਧੂੜ ਮੰਗੀਏ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਰਜਾਇਆ ਹੈ, ਉਹਦੇ ਦਰ 'ਤੇ ਪ੍ਰਵਾਨ ਹੋਏ ਹਨ। ਪ੍ਰਵਾਨ ਗਣੀ ਸੇਈਏ ਆਏ ਸਫਲ ਦਿਨਾਂ ਕੇ ਕਾਮਾ। ਆਓ ਨਮਸਕਾਰਾਂ ਕਰੀਏ ਜਿਨ੍ਹਾਂ ਸਤਿਗੁਰੂ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ। ਸੰਗਤ ਵੱਲੋਂ ਹੁਕਮ ਹੋਇਆ, ਆਓ ਪਿਆਰ ਦੇ ਨਾਲ ਇਸ ਸ਼ਬਦ ਨਾਲ ਹਾਜ਼ਰੀ।

ਅਰਾਧਿਆ ਤਿੰਨ ਜਨ ਦੇਖਾਂ ਨੈਣੀ ਜਿਨ੍ਹਾਂ ਨੇ ਪਿਆਰਿਆਂ ਨੇ ਸਤਿਗੁਰੂ ਜੀ ਦੀ ਆਰਾਧਨਾ ਕੀਤੀ ਹੈ ਇਹਨਾਂ ਨੇਤਰਾਂ ਨਾਲ ਉਹਨਾਂ ਦੇ ਦਰਸ਼ਨ ਕਰਾਂ ਤਾਂ ਜੋ ਮੇਰਾ ਜੀਵਨ ਸਫਲ ਹੋ ਸਕੇ। ਸਤਿਗੁਰੂ ਜੀ ਨੇ ਬੇਅੰਤ ਵਡਿਆਈ ਕੀਤੀ ਹੈ ਜਪਣ ਵਾਲਿਆਂ ਦੀ। ਸਤਿਗੁਰੂ ਜੀ ਰਹਿਮਤ ਕਰਨ, ਸਾਨੂੰ ਸਦਾ ਆਪਣੇ ਚਰਨ ਸ਼ਰਨ ਬਖਸ਼ਿਸ਼ ਕਰਨ। ਆਓ ਹੁਣ ਇੱਕ ਸ਼ਬਦ ਦਾ ਹੋਰ ਗਾਇਨ ਕਰਾਂਗੇ। ਹੁਕਮ ਹੋਇਆ ਹੈ ਪਿਆਰ ਦੇ ਨਾਲ ਸਾਰਿਆਂ ਨੇ ਸਰਵਣ ਕਰਨਾ, ਉਸ ਤੋਂ ਉਪਰੰਤ ਸਮਾਪਤੀ ਹੈ ਕਿ ਕਿਵੇਂ ਭਗਤ ਆਪਣੇ ਪਿਆਰੇ ਨੂੰ ਪਿਆਰ ਕਰਦੇ ਹਨ। ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਪਿਆਰ ਨਾਲ ਇਹ ਪਾਵਨ ਸ਼ਬਦ ਸਰਵਣ ਕਰੋ, ਉਸ ਤੋਂ ਉਪਰੰਤ

0: ਸੋ ਗੁਰੂ ਪਿਆਰੀ ਸਤ ਸੰਗਤ ਜੀ, ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਕੁਝ ਰੋਜ਼ਾਂ ਤੋਂ ਆਪ ਜੀ ਪਾਸ ਕੀਰਤਨ ਦੀ ਹਾਜ਼ਰੀ ਭਰੀ ਹੈ। ਕੀਰਤਨ ਕਰਦਿਆਂ, ਸੇਵਾ ਕਰਦਿਆਂ, ਬਹਿੰਦਿਆਂ ਉੱਠਦਿਆਂ ਬਹੁਤ ਗਲਤੀਆਂ ਹੋ ਗਈਆਂ ਹਨ। ਆਪ ਜੀ ਸੰਗਤ ਆਪਣੇ ਬੱਚੇ ਸਮਝ ਕੇ ਮਾਫ਼ ਕਰਨੀਆਂ ਜੀ। ਅਗਾਂਹ ਤੋਂ ਸਾਡੀ ਲਈ ਅਰਦਾਸ, ਅਸੀਸ ਬਖਸ਼ਣਾ, ਸਤਿਗੁਰੂ ਜੀ ਸਮੱਕ ਬਖਸ਼ਿਸ਼ ਕਰਨ। ਜੋ ਸੇਵਾਵਾਂ ਬਖਸ਼ੀਆਂ ਹਨ ਸਤਿਗੁਰੂ ਜੀ ਨੇ, ਆਪ ਮਿਹਰ ਭਰਿਆ ਹੱਥ ਰੱਖ ਕੇ ਲੈਂਦੇ ਰਹਿਣ। ਸੋ ਇਸ ਫੇਰੀ ਦਾ ਅੱਜ ਦਾ ਅਖੀਰਲਾ ਦੀਵਾਨ ਸੀ। ਆਪ ਸੰਗਤਾਂ ਨੇ ਬਹੁਤ ਪਿਆਰ ਅਤੇ ਮਾਣ ਬਖਸ਼ਿਆ ਹੈ। ਆਪ ਜੀ ਦੇ ਪਿਆਰ ਦੇ ਹਮੇਸ਼ਾ ਰਿਣੀ ਰਹਾਂਗੇ। ਜਦੋਂ ਸਪਾਕ ਸਤਿਗੁਰੂ ਜੀ ਨੇ ਬਖਸ਼ਿਆ, ਜ਼ਰੂਰ ਹਾਜ਼ਰੀਆਂ ਭਰਾਂਗੇ ਫਿਰ ਇਸ ਦਰਬਾਰ ਵਿੱਚ, ਜਿੱਥੇ ਆਪ ਜੀ ਦਾ ਸੰਗਤਾਂ ਦਾ ਧੰਨਵਾਦ, ਸਮੂਹੀ ਪ੍ਰਬੰਧਕ ਕਮੇਟੀ ਦਾ, ਸੇਵਾਦਾਰਾਂ ਦਾ, ਸਮਰਾ ਸਾਹਿਬ ਜਿਨ੍ਹਾਂ ਦੇ ਸਹਿਯੋਗ ਨਾਲ ਉਹਨਾਂ ਨਾਲ ਫੋਨ 'ਤੇ ਗੱਲ ਹੋਈ, ਅਤੇ ਗਿਆਨੀ ਸਾਹਿਬ ਸਿੰਘ ਜੀ ਜੋ ਬਹੁਤ ਲੰਬੇਰੇ ਸਮੇਂ ਤੋਂ ਇਸ ਸਥਾਨ 'ਤੇ ਹਾਜ਼ਰੀਆਂ ਭਰਦੇ ਹਨ, ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ 'ਤੇ ਰਹਿਮਤ ਹੈ, ਆਪ ਸੰਗਤਾਂ ਨਾਲ ਉਹਨਾਂ ਦਾ ਬਹੁਤ ਪਿਆਰ ਹੈ, ਉਹਨਾਂ ਦੇ ਸਹਿਯੋਗ ਨਾਲ ਆਪ ਸੰਗਤਾਂ ਦੇ ਦਰਸ਼ਨ ਹੋਏ ਅਤੇ ਸਤਿਗੁਰੂ ਜੀ ਨੇ ਅੰਜਲ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਆਪਾਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਕੀਰਤੀ ਕੰਧਾਂ ਵੱਲ ਬਖਸ਼ਦੇ ਹਨ। ਸਤਿਗੁਰੂ ਜੀ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹੋਏ ਸਾਰੇ ਪਰਿਵਾਰ ਸਾਰਿਆਂ ਨੂੰ ਸਤਿਗੁਰੂ ਜੀ ਨਾਮ ਦੀ ਦਾਤ, ਬੰਦਗੀ ਦੀ ਦਾਤ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਔਰ ਬਹੁਤ ਧੰਨਵਾਦ ਕਰਾਂਗਾ ਇੱਥੇ ਸਮੂਹੀ ਇਸ ਦਰਬਾਰ ਦੇ ਸੇਵਾਦਾਰਾਂ ਦਾ, ਗੁਰੂ ਕੇ ਵਜ਼ੀਰਾਂ ਦਾ ਔਰ ਗੁਰੂ ਕੇ ਕੀਰਤਨੀਆਂ ਦਾ। ਭਾਈ ਬਲਵਿੰਦਰ ਸਿੰਘ ਜੀ ਬੈਠੇ ਹਨ, ਬਹੁਤ ਪਿਆਰ ਬਖਸ਼ਦੇ ਹਨ, ਕਈ ਕੀਰਤਨੀਆਂ ਦਾ ਮੈਂ ਨਾਂ ਨਹੀਂ ਜਾਣਦਾ, ਪਰ ਸਾਰਿਆਂ ਦਾ ਸ਼ੁਕਰਾਨਾ ਹੈ। ਔਰ ਇੱਥੋਂ ਦੇ ਹੈੱਡ ਗ੍ਰੰਥੀ ਗਿਆਨੀ ਗੁਰਦੀਪ ਸਿੰਘ ਜੀ, ਜਿਨ੍ਹਾਂ ਦਾ ਬੜੇ ਲੰਬੇ ਸਮੇਂ ਤੋਂ ਸਾਡੇ ਨਾਲ ਪਿਆਰ ਹੈ, ਬਹੁਤ ਪਿਆਰ ਵਾਲੀ ਰੂਹ ਹੈ, ਔਰ ਸਤਿਗੁਰੂ ਜੀ ਦੀ ਸੇਵਾ ਬੜੇ ਪਿਆਰ ਨਾਲ, ਤਨ ਮਨ ਧਨ ਨਾਲ, ਆਪ ਹਿਰਦੇ ਦੀਆਂ ਗਹਿਰਾਈਆਂ ਤੋਂ ਸਤਿਗੁਰੂ ਜੀ ਦੇ ਚੰਨਾਂ ਨਾਲ ਜੁੜ ਕੇ ਕਰਦੇ ਹਨ। ਸਤਿਗੁਰੂ ਜੀ ਉਹਨਾਂ ਨੂੰ ਤੰਦਰੁਸਤੀ ਦੀ ਦਾਤ, ਔਰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਸਮੂਹ ਸੰਗਤ ਦਾ, ਪ੍ਰਬੰਧਕ ਕਮੇਟੀ ਦਾ ਦੁਬਾਰਾ ਸਾਰਿਆਂ ਦਾ ਧੰਨਵਾਦ। ਸੋ ਆਓ, ਇੱਥੇ ਹੀ ਸਮਾਪਤੀ ਹੈ। ਪਿਆਰ ਦੇ ਨਾਲ ਅਸੀਸਾਂ ਬਖਸ਼ਣੀਆਂ, ਅੱਗੇ ਵੀ ਆ ਕਰਕੇ ਆਪ ਜੀ ਦੀ ਸੇਵਾ ਕਰ ਸਕੀਏ। ਧੰਨਵਾਦ ਹੈ ਮੇਰੇ ਸਾਥੀਆਂ ਦਾ ਵੀ, ਜਿਨ੍ਹਾਂ ਨੇ ਬਹੁਤ ਪਿਆਰ ਨਾਲ ਸਾਥ ਨਿਭਾਇਆ ਹੈ। ਇਹ ਅਮੈਰੀਕਾ ਦੇ ਇੱਥੇ ਦੇ ਪੱਕੇ ਹਨ, ਔਰ ਦਾਸਰਿਆਂ ਨੇ ਟੂਰ ਕੀਤਾ, ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ, ਜੋਤਵੀਰ ਸਿੰਘ ਜੀ ਸਾਈਡ 'ਤੇ ਔਰ ਤਬਲੇ 'ਤੇ ਗਗਨਪ੍ਰੀਤ ਸਿੰਘ ਜੀ, ਬਹੁਤ ਰਹਿਮਤ ਹੈ ਮੇਰੇ ਵੀਰਾਂ 'ਤੇ। ਇਹ ਸਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ, ਸਤਿਗੁਰੂ ਜੀ ਬਖਸ਼ਿਸ਼ ਕਰਨ। ਭੁੱਲ ਚੁੱਕ ਦਿਖੇ ਮੈਂ ਪਿਆਰ ਸਹਿਤ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਅਤੇ ਉਹਨਾਂ ਦੇ ਸਮੁੱਚੇ ਜਥੇ ਦਾ, ਜਿਨ੍ਹਾਂ ਨੇ ਇੱਕ ਵੀਕ ਵਾਸਤੇ ਐਲਸਵਰਾਟੇ ਦੀਆਂ ਸੰਗਤਾਂ ਨੂੰ ਬਹੁਤ ਹੀ ਰਸਪਿੰਨਾ ਕੀਰਤਨ ਕਰਕੇ ਕਿਰਤਾਰਥ ਕੀਤਾ ਹੈ। ਸਤਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਦੇਹ ਰੋਗਤਾ, ਇਸੇ ਤਰ੍ਹਾਂ ਗੁਰੂ ਨਾਨਕ ਦੇ ਦਰ ਘਰ ਦੀਆਂ ਸੇਵਾਵਾਂ ਕਰਨ ਦਾ ਬਲ, ਉੱਦਮ ਅਤੇ ਉਤਸ਼ਾਹ ਹਮੇਸ਼ਾ ਵਾਸਤੇ ਜਿਹੜਾ ਉਹ ਬਖਸ਼ਦੇ ਰਹਿਣ। ਗੁਰੂ ਪਿਆਰਿਓ, ਸੰਤਾਂ ਮਹਾਂਪੁਰਖਾਂ ਦੀ ਜਿਹੜੀ ਬਰਸੀ ਹੈ, ਆਪਾਂ ਆਪਣੇ ਗੁਰੂ ਘਰ ਵਿਖੇ ਜਿਹੜੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਭਾਈ ਗੁਰਦੀਪ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਸਮੁੱਚੇ ਜਥੇ ਨੂੰ ਸਿਰੋਪਾਉ ਦੀ ਦਾਤ ਜਿਹੜੀ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਦੇਣਗੇ। ਭਾਈ ਸਾਹਿਬ ਭਾਈ ਬਲਦੇਵ ਸਿੰਘ ਉਹਨਾਂ ਨੂੰ ਸਮੁੱਚੇ ਜਥੇ ਨੂੰ ਬੇਨਤੀ ਹੈ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਜੋ ਸਿਰੋਪਾਉ ਦੀ ਦਾਤ ਹੈ ਉਹ ਗ੍ਰਹਿਣ ਕਰਨਗੇ।

ਇੱਕ ਵਾਰ ਫਿਰ ਤੋਂ ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰਿਓ, ਸਤਿਗੁਰ ਜੀ ਦੇ ਬਾਣੀ ਦੇ ਵਚਨ ਹੈ, ਕਹਿੰਦੇ ਕਿੰਨ ਹੀ ਬਣਜਿਆ ਕਾਂਸੀ ਤਾਂਬਾ, ਕਿੰਨ ਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਸ ਚੜ੍ਹਿਓ ਨਿਰਮੋਲਕ, ਛੂਟ ਗਈ ਸੰਸਾਰੀ। ਇਹ ਹੀਰੇ ਜੈਸਾ ਜਨਮ ਜਿਹੜਾ ਹੈ ਸਾਡੇ ਹੱਥ ਚੜ੍ਹਿਆ ਹੋਇਆ, ਸਤਿਗੁਰ ਜੀ ਨੇ ਜੋ ਸਾਨੂੰ ਸਵਾਸ ਬਖਸ਼ੇ ਹੋਏ ਹਨ, ਉਹਦੇ ਸਵਾਸਾਂ ਦੇ ਵਿੱਚ ਅਸੀਂ ਮਹਾਰਾਜ ਦੀ ਜੋ ਚਰਨ ਸ਼ਰਨ ਵਿੱਚ ਜਿਹੜਾ ਸਮਾਂ ਬਤੀਤ ਕਰਕੇ ਜਾਂਦੇ ਹਾਂ। ਗੁਰੂ ਪਿਆਰਿਓ, ਲੇਖੇ ਵਿੱਚ ਸਤਿਗੁਰ ਜੀ ਲਾਉਣ, ਸਭਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਰਤਾਰ ਕਰਨ। ਆਉਣ ਵਾਲਾ ਜਿਹੜਾ ਐਤਵਾਰ ਹੈ, ਸੰਤ ਬਾਬਾ ਆਨੰਦ ਸਿੰਘ ਜੀ ਉਹਨਾਂ ਦੀ ਬਰਸੀ ਜਿਹੜੀ ਆਪਣੇ ਗੁਰੂ ਘਰ ਵਿੱਚ ਸੰਗਤਾਂ ਵੱਲੋਂ, ਸਮੁੱਚੀਆਂ ਐਲਸ ਬਰਾਟੇ ਦੀਆਂ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ। ਸ਼ੁੱਕਰਵਾਰ ਨੂੰ ਜਿਹੜਾ ਅਖੰਡ ਪਾਠ ਪ੍ਰਾਰੰਭ ਹੋਣੇ ਆ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਗੁਰੂ ਪਿਆਰਿਓ, ਨਿਸ਼ਾਨ ਸਾਹਿਬ ਦੇ ਥੜਾ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਚੱਲ ਰਹੀ ਹੈ, ਟਾਈਲਾਂ ਵਗੈਰਾ, ਸੰਖ ਮਰਮਰ ਵਗੈਰਾ ਜਿਹੜਾ ਉਹ ਲੱਗੇਗਾ। ਜਿਹੜੀਆਂ ਵੀ ਸੰਗਤਾਂ ਨੇ ਉਹਦੇ ਵਿੱਚ ਹਿੱਸਾ ਪਾਉਣਾ ਹੋਵੇ, ਜ਼ਰੂਰ ਆਪਣਾ ਤਿਲ ਫੁੱਲ ਜਾ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟਾ ਕਰਨ ਦੀ ਕਿਰਪਾਲਤਾ ਕਰਨੀ। ਆਓ ਭਾਈ ਸਾਹਿਬ, ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਹੁਣ 2 ਵਜੇ ਤੱਕ ਆਪ ਜੀ ਨੂੰ ਅੰਮ੍ਰਿਤਮਈ ਕੀਰਤਨ ਕਰਕੇ ਨਿਹਾਲ ਕਰੇਗਾ। ਭਾਈ ਸਾਹਿਬ, ਭਾਈ ਬਲਵਿੰਦਰ ਸਿੰਘ ਜੀ, ਵਾਹਿਗੁਰੂ।

ਕਾਮਾਂ ਕਮਾਈਆਂ। ਬੇਅੰਤ ਸੰਗਤਾਂ ਨੇ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ। ਬੇਅੰਤ ਸੰਗਤਾਂ ਨੇ ਆਪ ਜੀ ਦੀਆਂ ਬਿਲਡਿੰਗਾਂ ਵਾਸਤੇ ਮਾਇਆ ਭੇਟਾ ਕੀਤੀ। ਸਭ ਦੀਆਂ ਸੇਵਾਵਾਂ ਹਾਜ਼ਰੀਆਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ। ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਿਸ਼ ਕਰਨੇ। ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਪਾਤਸ਼ਾਹ ਜੀਓ

ਭਾਈ ਗੁਰਨਾਮ ਸਿੰਘ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਭਾਈ ਪਰਮਿੰਦਰ ਸਿੰਘ ਸੋਮਲ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਬਰਾਈਟ ਟਰੈਕਿੰਗ ਕੰਪਨੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ, ਕੰਮ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ। ਭਾਈ ਕੁਲਵੀਰ ਸਿੰਘ ਹੁੰਦਲ ਨੂੰ ਦੇਹ ਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਭਾਈ ਸਤਨਾਮ ਸਿੰਘ ਮੱਲੀ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਦਲਵੀਰ ਕੌਰ ਜੀ ਆਤਮਾ ਨੂੰ ਸ਼ਾਂਤੀ ਬਖਸ਼ਿਸ਼ ਕਰਨੀ। ਪਰਿਵਾਰ ਨੂੰ ਭਾਣਾ ਮੰਨਣ ਦੀ ਬਲਵ ਸਮਰੱਥਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਭਾਈ ਦਲਜੀਤ ਸਿੰਘ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਬੀਬੀ ਕੰਵਲਜੀਤ ਕੌਰ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ।

ਪਵਿੱਤਰ ਸਥਾਨਾਂ ਹੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅਰੰਭੇ ਹਵੇਲੀਆਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ। ਪਾਤਸ਼ਾਹ ਜੀਓ, ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ, ਉਹਨਾਂ ਵਿਘਨਾਂ ਨੂੰ ਦੂਰ ਕਰਕੇ